ਜੀ ਸਾਮੀਨ, ਮਾਈਆ ਪੇਸ਼ ਕਰ ਰਿਹਾ ਸੀ ਕਾਬਲ ਬੁਖਾਰੀ। ਜੀ ਸਾਮੀਨ, ਆਕਾਸ਼ਵਾਣੀ ਸ਼੍ਰੀਨਗਰ ਤੋਂ ਮਖਸੂਸ ਸਾਮੀਨ ਵਾਸਤੇ ਜਿਸ ਤਰ੍ਹਾਂ ਨੌਜਵਾਨ ਬਜ਼ੁਰਗ ਖਬਰਾਂ ਔਰ ਮੌਸੀਕੀ ਦੇ ਸ਼ੌਕੀਨ ਦੀ ਜ਼ਰੂਰੀਅਤ ਦੇ ਮੁਤਾਬਕ ਪ੍ਰੋਗਰਾਮ ਪੇਸ਼ ਕੀਤੇ ਜੁਲਦੇ ਹਨ, ਇਸ ਵਾਸਤੇ ਤੁਸੀਂ ਆਪਣੀਆਂ ਚੀਜ਼ਾਂ ਦੇ ਲਿਹਾਜ਼ ਨਾਲ ਬਿਲਕੁਲ ਸਹੀ ਸੁਣਨੇ ਵਾਲਿਆਂ ਤੱਕ ਰਸਾਈ ਹਾਸਲ ਕਰ ਸਕਦੇ ਹੋ। ਰੇਡੀਓ ਇਸ਼ਤਿਹਾਰ ਜਲਦੀ ਤਿਆਰ ਕਰਕੇ ਨਸ਼ਰ ਕੀਤੇ ਜੁਲਦੇ ਹਨ। ਤੁਸੀਂ ਆਪਣੇ ਮਾਰਕੀਟਿੰਗ ਪਲਾਨ ਜਾਂ ਆਫਰ ਦੇ ਮੁਤਾਬਕ ਇਸ਼ਤਿਹਾਰ ਵਿੱਚ ਤਬਦੀਲੀ ਵੀ ਕਰ ਸਕਦੇ ਹੋ। ਰੇਡੀਓ ਇੱਕ ਬਰਾਹ ਰਾਸਤ ਰਾਬਤਾ ਹੈ ਔਰ ਕਾਬਲ ਇਤਮਾਦ ਹੈ, ਤੇ ਇੱਥੋਂ ਇਸ਼ਤਿਹਾਰ ਕੋ ਹਰ ਵੇਲੇ ਦੁਹਰਾਇਆ ਜੁਲਦਾ ਹੈ। ਸਾਰਫੀਨ ਕੋ ਤੁਸ ਦੀਆਂ ਚੀਜ਼ਾਂ ਔਰ ਕੀਮਤ ਯਾਦ ਰੱਖਣੇ ਵਿੱਚ ਮਦਦ ਦਿੰਦਾ ਹੈ। ਸਾਮੀਨ, ਪ੍ਰੋਗਰਾਮ ਜਾਰੀ ਹੈ ਤੇ ਆਓ ਅੱਗੇ ਆਰਫ ਕਾਜ਼ਮੀ ਦੀ ਆਵਾਜ਼ ਵਿੱਚ ਸੁਣਦੇ ਹਾਂ ਇਹ ਗੀਤ।

ਜੀ ਸਾਮੀਨ, ਸੁਭਾਸ਼ ਦੱਤਾ ਅਤੇ ਸਾਥੀਆਂ ਦੀ ਆਵਾਜ਼ ਦੇ ਨਾਲ ਹੀ ਅਸਤੇ ਅੱਜ ਦੇ ਪਹਾੜੀ ਪ੍ਰੋਗਰਾਮ ਦਾ ਵੇਲਾ ਵੀ ਮੁਕੰਮਲ ਹੋ ਗਿਆ। ਆਪਣੇ ਮੇਜ਼ਬਾਨ ਖਵਾਜਾ ਪਰਵੇਜ਼ ਔਰ ਪ੍ਰੋਡਿਊਸਰ ਮਾਰੂਫ ਉਨ ਨਿਸਾ ਕੋ ਅਗਲੀ ਮੁਲਾਕਾਤ ਤੁਣੀ।

ਉਜ਼ਾਂ ਤੋਣੀ ਜਾਰੀ ਨਸ਼ਾ ਮੁਕਤ ਅਭਿਆਨ ਆਪਣੇ ਆਖਰੀ ਮਰਹਲੇ ਵਿੱਚ ਹੈ। ਇਸ ਸਿਲਸਿਲੇ ਵਿੱਚ ਸਿਵਲ ਔਰ ਪੁਲਿਸ ਇੰਤਜ਼ਾਮੀਆਂ ਦੇ ਅਹਿਤਮਾਮ ਨਾਲ ਬੇਦਾਰੀ ਪ੍ਰੋਗਰਾਮ ਔਰ ਮਨਸ਼ੀਆਤ ਮੁਖਾਲਫ ਕਾਰਵਾਈਆਂ ਦਾ ਸਿਲਸਿਲਾ ਸ਼ਦੋਮਦ ਨਾਲ ਜਾਰੀ ਆ। ਜ਼ਿਲ੍ਹਾ ਇੰਤਜ਼ਾਮੀਆ ਪੁਲਵਾਮਾ ਦੇ ਅਹਿਤਮਾਮ ਨਾਲ ਡਿਗਰੀ ਕਾਲਜ ਤਰਾਲ ਵਿੱਚ ਮਨਸ਼ੀਆਤ ਮੁਖਾਲਫ ਬੇਦਾਰੀ ਪ੍ਰੋਗਰਾਮ ਮੁਨਕਦ ਕੀਤੇ ਗਏ, ਜਿਸ ਵਿੱਚ ਮੈਂਬਰ ਅਸੈਂਬਲੀ ਤਰਾਲ ਰਫੀਕ ਅਹਿਮਦ ਨਾਇਕ ਸੁਣ ਮਹਿਮਾਨਾ ਖਸੂਸੀ ਦੀ ਹਸੀਅਤ ਨਾਲ ਸ਼ਿਰਕਤ ਕੀਤੀ। ਉਹਨਾਂ ਸੁਣ ਇਸ ਪ੍ਰੋਗਰਾਮ ਦੇ ਜ਼ਰੀਏ ਪ੍ਰੋਗਰਾਮ ਰੱਖੇ ਵਾਲਿਆਂ ਕੋ ਔਰ ਇਹਨਾਂ ਕੋ ਕਾਮਯਾਬ ਬਣਾਏ ਵਾਲਿਆਂ ਦੀ ਤਾਰੀਫ ਕੀਤੀ ਔਰ ਨੌਜਵਾਨਾਂ ਕੋ ਤਾਕੀਦ ਕੀਤੀ ਕਿ ਮਨੁਸ਼ੀਅਤ ਕੋਲੋਂ ਦੂਰ ਰਹਿ ਕਾ ਮੁਲਕ, ਸਮਾਜ ਔਰ ਆਪਣੀ ਜ਼ਿੰਦਗੀ ਕੋ ਤਾਮੀਰੀ ਔਰ ਤਰੱਕੀ ਯਾਫਤਾ ਬਣਾਵਣ। ਵਜ਼ੀਰ ਦਿਫਾ ਰਾਜਨਾਥ ਸਿੰਘ ਸੁਣ ਅੱਜ ਕੌਮੀ ਵਾਰ ਮੈਮੋਰੀਅਲ ਨਵੀਂ ਦਿੱਲੀ ਵਿੱਚ 13 ਰੋਜ਼ਾ ਸ਼ੌਰਿਆ ਵਿਜੈ ਯਾਤਰਾ ਨਾਂ ਦੀ ਯਾਦਗਾਰੀ ਮੋਟਰਸਾਈਕਲ ਚੰਡੀ ਦਸਾਲਕਾ ਰਵਾਨਾ ਕੀਤੀ। ਜ਼ਿਲ੍ਹਾ ਇੰਤਜ਼ਾਮੀਆ ਪੁਲਵਾਮਾ ਦੇ ਅਹਿਤਮਾਮ ਨਾਲ ਡਿਗਰੀ ਕਾਲਜ ਤਰਾਲ ਵਿੱਚ ਮਨਸ਼ੀਅਤ ਮੁਕਾਬਲੇ ਬੇਦਾਰੀ ਪ੍ਰੋਗਰਾਮ ਮੁਨਕਦ ਕੀਤੇ ਗਏ, ਜਿਸ ਵਿੱਚ ਮੈਂਬਰ ਅਸੈਂਬਲੀ ਤਰਾਲ ਰਫੀਕ ਅਹਿਮਦ ਨਾਇਕ ਸੁਣ ਮਹਿਮਾਨ ਖਸੂਸੀ ਦੀ ਹਸੀਅਤ ਨਾਲ ਸ਼ਿਰਕਤ ਕੀਤੀ। ਮੁਲਕ ਦਾ ਸਾਰਿਆਂ ਕੋਲੋਂ ਬੜਾ ਗਲੋਬਲ ਟੈਕਸਟਾਈਲ ਇਵੈਂਟ ਭਾਰਤ ਟੈਕਸ 2026 ਅੱਜ ਭਾਰਤ ਮੰਡਪਮ ਨਵੀਂ ਦਿੱਲੀ ਵਿੱਚ ਸ਼ੁਰੂ ਹੋਇਆ। ਟੈਕਸਟਾਈਲਸ ਦੇ ਮਰਕਜ਼ੀ ਵਜ਼ੀਰ ਗਰੀਰਾਜ ਸਿੰਘ ਸੁਣ ਇਸ ਦਾ ਇਫਤਤਾਹ ਕੀਤਾ। ਪਿੱਛਾ ਮੀਡੀਆ ਨਾਲ ਗੱਲਾਂ ਕਰਦਿਆਂ ਹੋਇਆਂ ਉਹਨਾਂ ਸੁਣ ਆਖਿਆ ਕਿ ਭਾਰਤ ਟੈਕਸ ਵਜ਼ੀਰ ਆਜ਼ਮ ਨਰਿੰਦਰ ਮੋਦੀ ਦਾ ਨਜ਼ਰੀਆ ਔਰ ਇਸ ਬੈਨ ਉਲਾਕਵਾਮੀ ਨੁਮਾਇਸ਼ ਵਿੱਚ 130 ਮੁਲਕਾਂ ਸੁਣ ਤਾਲਕ ਰੱਖੇ ਵਾਲੇ 60,000 ਕੋਲੋਂ ਜ਼ਿਆਦਾ ਬਾਹਰ ਸੁਰ ਨੁਮਾਇਸ਼ਕਾਰ ਐਸਾ ਕੈਨਰੇ। ਵਜ਼ੀਰ ਆਜ਼ਮ ਨਰਿੰਦਰ ਮੋਦੀ ਸੁਣ ਬਾਰਿਸ਼ ਦੇ ਪਾਣੀ ਕੋ ਜਮ੍ਹਾਂ ਕਰਕੇ ਇਸ ਕੋ ਜਾਇਜ਼ ਤਰੀਕੇ ਇਸਤੇਮਾਲ ਕਰਨੇ ਦੀ ਜ਼ਰੂਰਤ ਦੀ ਤਾਕੀਦ ਕੀਤੀ। ਜ਼ਿੰਦਗੀ ਦੇ ਬਚਾਓ ਵਿੱਚ ਪਾਣੀ ਦੀ ਅਹਿਮੀਅਤ ਕੋ ਉਜਾਗਰ ਕਰਦਿਆਂ ਹੋਇਆਂ ਉਹਨਾਂ ਸੁਣ ਮੌਨਸੂਨ ਦੇ ਦੌਰਾਨ ਕੈਚ ਦਾ ਰੇਨ ਮੁਹਿੰਮ ਕੋ ਬੜੇ ਪੈਮਾਨੇ ਉੱਪਰ ਵਸਤ ਦਿੱਤੇ ਦੀ ਜ਼ਰੂਰਤ ਉੱਪਰ ਜ਼ੋਰ ਦਿੱਤਾ। ਵਜ਼ੀਰ ਆਜ਼ਮ ਸੁਣ ਆਖਿਆ ਕਿ ਮੁਹਿੰਮ ਦੇ ਤਹਿਤ ਅਸਾਂ ਕੋ ਆਰ ਘਰ ਸਮਾਜ ਔਰ ਕੰਮ ਕਰਨੇ ਦੀ ਜ਼ਰੂਰਤ ਔਰ ਬਾਰਿਸ਼ ਕੋ ਪਕੜ ਕਾ ਜਮ੍ਹਾਂ ਕਰਨਾ ਔਰ ਫਿਰ ਇਸ ਕੋ ਜਾਇਜ਼ ਇਸਤੇਮਾਲ ਕਰਨਾ। ਉਹਨਾਂ ਸੁਣ ਚਸ਼ਮੇ ਔਰ ਪਾਣੀ ਦੀ ਬਾਕੀ ਜ਼ਖੀਰਿਆਂ ਕੋ ਸੰਭਾਲਣੇ ਔਰ ਬਹਾਲ ਕਰਨੇ ਦੀ ਤਾਕੀਦ ਕੀਤੀ। ਅਨੰਤਨਾਗ ਰਾਜੌਰੀ ਪਾਰਲੀਮਾਨੀ ਹਲਕੇ ਦੇ ਪਾਰਲੀਮੈਂਟ ਮੈਂਬਰ ਮੀਆਂ ਅਲਤਾਫ ਔਰ ਅਹਿਮਦ ਸੁਣ ਕੱਲ੍ਹ ਸ਼ੁਪੀਆਂ ਵਿੱਚ ਡਿਸਟ੍ਰਿਕਟ ਡਿਵੈਲਪਮੈਂਟ ਕੋਆਰਡੀਨੇਸ਼ਨ ਮੀਟਿੰਗ ਕਮੇਟੀ ਦੀ ਜ਼ਿਲ੍ਹੇ ਵਿੱਚ ਅਮਲਾਈ ਜੁਲਰੀ ਮੁਖਤਲਿਫ ਮਰਕਜ਼ੀ ਸਕੀਮਾਂ ਦੀ ਅਮਲਾਵਰੀ ਦਾ ਜਾਇਜ਼ਾ ਕੀਤਾ ਔਰ ਮੀਟਿੰਗ ਸਦੀ। ਉਹਨਾਂ ਸੁਣ ਫਲਾਹੀ ਸਕੀਮਾਂ ਦੇ ਮੁਅੱਸਰ ਅਮਲਾਵਰੀ ਔਰ ਯਕੀਨੀ ਬਣਾਏ ਦੀ ਹਿਦਾਇਤ ਦਿੰਦੇ ਹੋਇਆਂ ਜ਼ੇਰੇ ਅਮਲ ਪ੍ਰੋਜੈਕਟਾਂ ਕੋ ਵਿਹਲੇ ਉੱਪਰ ਪੂਰਾ ਕਰਨੇ ਦੀ ਹਿਦਾਇਤ ਦਿੱਤੀ। ਮੀਟਿੰਗ ਵਿੱਚ ਸ੍ਰੀਨਗਰ ਪਾਰਲੀਮਾਨੀ ਹਲਕੇ ਦੇ ਮੈਂਬਰ ਪਾਰਲੀਮੈਂਟ ਆਗਾ ਸਹੀਦ ਰਹੁੱਲਾ ਮਹਿਦੀ, ਜ਼ਿਲ੍ਹੇ ਦੇ ਮੈਂਬਰਾਨ ਅਸੈਂਬਲੀ ਔਰ ਜ਼ਿਲ੍ਹਾ ਇੰਤਜ਼ਾਮੀਆਂ ਦੇ ਆਲਾ ਅਫਸਰ ਮੌਜੂਦ ਆਸੇ। ਇਹ ਆਸੀਆਂ ਉਹਨਾਂ ਦੋਣੀ ਦੀਆਂ ਖਬਰਾਂ। ਅਸਾਂ ਖੁਦ ਦਿਓ ਇਜਾਜ਼ਤ। ਖੁਦਾ ਹਾਫਿਜ਼।

ਤੁਹਾਡਾ ਮਨਪਸੰਦ ਪੰਜਾਬੀ ਪ੍ਰੋਗਰਾਮ ਲੈ ਕੇ ਮੈਂ ਤੁਹਾਡੀ ਮੇਜ਼ਬਾਨ ਮਨਮੀਤ ਕੌਰ ਹਾਜ਼ਰ ਹਾਂ। ਸਾਰੇ ਸੁਣਨ ਵਾਲਿਆਂ ਨੂੰ ਨਿਘਾ ਭਰੀ ਆਦਾਬ, ਸਤਿ ਸ੍ਰੀ ਅਕਾਲ। ਸਾਥੀਓ, ਰਿਵਾਇਤਨ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਗੀਤ ਦੇ ਨਾਲ ਕਰਦੇ ਹਾਂ। ਉਸ ਤੋਂ ਪਹਿਲਾਂ ਅੱਜ ਸਾਡੇ ਸਟੂਡੀਓ ਦੇ ਵਿੱਚ ਮੁੱਖ ਮਹਿਮਾਨ ਸਾਡੇ ਆ ਚੁੱਕੇ ਹਨ, ਉਹਨਾਂ ਨਾਲ ਤੁਹਾਡੀ ਗੱਲਬਾਤ ਵੀ ਕਰਾਵਾਂਗੇ। ਤੇ ਆਓ ਪਹਿਲੇ ਅਸੀਂ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸੁਣਦੇ ਹਾਂ ਆਪਣੇ ਗੀਤਾਂ ਦੀ ਲਾਇਬ੍ਰੇਰੀ ਵਿੱਚੋਂ ਇਹ ਪਿਆਰਾ ਜਿਹਾ ਗੀਤ।

0: ਸਾਥੀਓ, ਇਹ ਸੀ ਪ੍ਰੋਗਰਾਮ ਦੀ ਪਹਿਲੀ ਸੌਗਾਤ ਅਤੇ ਜਿਸ ਤਰ੍ਹਾਂ ਪਹਿਲੇ ਹੀ ਤੁਹਾਡੇ ਨਾਲ ਗੱਲ ਕੀਤੀ ਹੈ ਕਿ ਅੱਜ ਸਾਡੇ ਸਟੂਡੀਓ ਦੇ ਵਿੱਚ ਸਾਡੇ ਮੁੱਖ ਮਹਿਮਾਨ ਆ ਚੁੱਕੇ ਹਨ ਅਤੇ ਆਓ ਉਹਨਾਂ ਨਾਲ ਤੁਹਾਨੂੰ ਮਿਲਾਉਂਦੇ ਹਾਂ। ਉਹ ਹਨ ਜੀ ਮੁਸ਼ਤਾਕ ਅਲੀ ਅਹਿਮਦ ਖਾਨ ਜੀ, ਜੋ ਕਿ ਇੱਕ ਨਿਰਦੇਸ਼ਕ, ਇੱਕ ਕਲਾਕਾਰ ਕਹਿ ਲਈਏ, ਅਦਾਕਾਰ ਕਹਿ ਲਈਏ, ਡਾਇਰੈਕਟਰ ਆਫ ਇੰਟਰਨੈਸ਼ਨਲ ਫਿਲਮ ਫੈਸਟੀਵਲਸ, ਇਹਨਾਂ ਦੀ ਤਾਰੀਫ ਮੈਂ ਜਿੰਨੀ ਵੀ ਕਰਾਂਗੀ ਉਨੀ ਹੀ ਘੱਟ ਹੈ। ਅਤੇ ਆਓ ਸਭ ਤੋਂ ਪਹਿਲਾਂ ਤੁਹਾਨੂੰ ਉਹਨਾਂ ਨਾਲ ਮਿਲਾਉਂਦੀ ਹਾਂ।
1: ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡੀ ਦਾਵਤ ਦੇਣ ਦਾ, ਇਸ ਪ੍ਰੋਗਰਾਮ ਵਿੱਚ ਬੁਲਾਉਣ ਦਾ। ਅਤੇ
0: ਜੀ,
1: ਮੈਂ ਕੀ ਕਹਾਂ, ਮੈਂ ਪਹਿਲੇ ਸੁਣਨ ਵਾਲਿਆਂ ਨਾਲ ਮੁਖਾਤਿਬ ਹੋ ਕੇ ਇਹ ਗੱਲ ਕਹਿਣਾ ਚਾਹੁੰਦਾ ਕਿ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਅਸਲਾਮ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਅਤੇ ਗੁੱਡ ਈਵਨਿੰਗ।
0: ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਜਿਹੜਾ ਹੈ ਅੱਜ ਸਾਡੇ ਆਕਾਸ਼ਵਾਣੀ ਰੇਡੀਓ ਪ੍ਰੋਗਰਾਮ ਦੇ ਵਿੱਚ, ਪੰਜਾਬੀ ਪ੍ਰੋਗਰਾਮ,
1: ਅੱਛਾ ਲੱਗਿਆ ਪ੍ਰੋਗਰਾਮ ਵਿੱਚ ਆ ਕੇ। ਹਮੇਸ਼ਾ ਹੀ ਮੈਨੂੰ ਅੱਛਾ ਲੱਗਦਾ
0: ਜੀ,
1: ਅੱਜ ਵੀ ਅੱਛਾ ਹੀ ਲੱਗਿਆ।
0: ਬਹੁਤ ਬਹੁਤ ਧੰਨਵਾਦ, ਕਿਉਂਕਿ ਤੁਸੀਂ ਥੀਏਟਰ ਦੇ ਨਾਲ ਜੁੜੇ ਹੋਏ ਹੋ ਅਤੇ ਸਭ ਤੋਂ ਪਹਿਲਾਂ ਮੈਂ ਕੁਛ ਸਤਰਾਂ ਜਿਹੜੀਆਂ ਉਹ ਤੁਹਾਡੇ ਲਈ ਸਾਂਝੀ ਕਰਨਾ ਚਾਹਾਂਗੀ। ਥੀਏਟਰ ਕੇਵਲ ਮੰਚ ਨਹੀਂ, ਥੀਏਟਰ ਕੇਵਲ ਮੰਚ ਨਹੀਂ, ਇਹ ਜ਼ਿੰਦਗੀ ਦਾ ਆਇਨਾ ਹੈ। ਹਰ ਕਿਰਦਾਰ ਇੱਕ ਕਹਾਣੀ ਹੈ, ਹਰ ਸੰਵਾਦ ਇੱਕ ਨਗੀਨਾ ਹੈ। ਪਰਦਾ ਚੜ੍ਹੇ ਤਾਂ ਸੁਪਨੇ ਜਾਗਣ, ਪਰਦਾ ਚੜ੍ਹੇ ਤਾਂ ਸੁਪਨੇ ਜਾਗਣ, ਪਰਦਾ ਡਿੱਗੇ ਤਾਂ ਸੋਚ ਜਗੇ। ਹਾਸੇ ਅਥਰੂ ਪਿਆਰ ਤੇ ਵਿਛੋੜੇ, ਹਾਸੇ ਅਥਰੂ ਪਿਆਰ ਤੇ ਵਿਛੋੜੇ, ਹਰ ਭਾਵ ਦਿਲ ਦੇ ਅੰਦਰ ਲੱਗੇ। ਕਲਾਕਾਰ ਦੀ ਮਿਹਨਤ ਬੋਲਦੀ, ਚੁੱਪ ਵੀ ਆਪਣੀ ਗੱਲ ਕਹਿੰਦੀ। ਥੀਏਟਰ ਦੀ ਇਸ ਪਾਵਨ ਧਰਤੀ ਤੇ ਹਰ ਰੂਹ ਨਵੀਂ ਉਮੀਦ ਲੈਂਦੀ। ਸੱਭਿਆਚਾਰ ਦੀ ਇਹ ਜੋਤ ਜਗਾਏ, ਸੱਭਿਆਚਾਰ ਦੀ ਇਹ ਜੋਤ ਜਗਾਏ, ਇਨਸਾਨੀਅਤ ਦਾ ਰਾਹ ਵਿਖਾਏ। ਥੀਏਟਰ ਦਾ ਇਹ ਅਨਮੋਲ ਕਲਾ ਹਰ ਦਿਲ ਵਿੱਚ ਪਿਆਰ ਵਸਾਏ, ਹਰ ਦਿਲ ਵਿੱਚ ਪਿਆਰ ਵਸਾਏ।
1: ਜੀ ਜੀ, ਮਾਸ਼ਾਅੱਲਾ, ਜੋ ਮੈਂ ਬੋਲਣਾ ਚਾਹੁੰਦਾ ਸੀ ਇੱਕ ਥੀਏਟਰ ਪ੍ਰੈਕਟੀਸ਼ਨਰ ਹੋਣ ਦੇ ਨਾਤੇ, ਉਹ ਤੁਸੀਂ ਬੋਲਿਆ। ਜ਼ਾਹਿਰ ਹੈ ਤੁਸੀਂ ਬੜੀ ਰਿਸਰਚ ਕੀਤੀ ਹੋਣੀ ਹੈ ਜਾਂ ਲਿਖਿਆ ਹੋਣਾ, ਅਤੇ ਲੇਕਿਨ ਮੈਂ ਪੂਰਾ 100% ਦੀ ਤੁਹਾਡੇ ਨਾਲ ਇਤਫਾਕ ਕਰਨਾ। ਜੋ ਤੁਸੀਂ ਬੋਲੇ ਨੇ, ਕੁਛ ਲਾਈਨਾਂ ਬੋਲੀਆਂ ਨੇ, ਇਹ ਬਿਲਕੁਲ ਥੀਏਟਰ ਤੇ ਸਹੀ ਜਾਂਦੀ ਹੈ।
0: ਤੇ ਅੱਜ ਅਸੀਂ ਤੁਹਾਡੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਾਂਗੇ, ਤੁਹਾਡੇ ਜਿਹੜੇ ਵੀ ਅਗਲੇ ਪ੍ਰੋਜੈਕਟਸ ਨੇ ਉਸਦੇ ਬਾਰੇ ਵੀ ਗੱਲਬਾਤ ਕਰਾਂਗੇ। ਤੇ ਸਭ ਤੋਂ ਪਹਿਲਾਂ,

0: ਕਿ ਥੀਏਟਰ ਦੇ ਨਾਲ ਜੁੜੇ ਹੋਏ ਹੋ ਅਤੇ ਅੱਜ ਅਸੀਂ ਆਪਣੇ ਸੁਣਨ ਵਾਲਿਆਂ ਤੱਕ ਇਹ ਗੱਲ ਪਹੁੰਚਾਵਾਂਗੇ, ਪਹਿਲਾਂ ਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ ਕਿ ਤੁਹਾਡੇ ਤੋਂ ਇਹ ਜਾਣਾਂਗੇ ਕਿ ਥੀਏਟਰ ਹੁੰਦਾ ਕੀ ਹੈ, ਕਿ ਸਾਡੇ ਸੁਣਨ ਵਾਲਿਆਂ ਨੂੰ ਕਈਆਂ ਨੂੰ ਨਹੀਂ ਪਤਾ ਕਿ ਥੀਏਟਰ ਹੁੰਦਾ ਕੀ ਹੈ ਬੇਸਿਕਲੀ।
1: ਥੀਏਟਰ ਦਾ ਅਗਰ ਦੇਖਿਆ ਜਾਏ ਤਾਂ ਹਿਸਟਰੀ ਬਹੁਤ ਪੁਰਾਣੀ ਹੈ
0: ਜੀ।
1: ਥੀਏਟਰ ਦਾ ਮਕਸਦ ਹੈ ਖੁੱਲੀ ਹਵਾ ਦੇ ਥੱਲੇ ਆ ਕੇ ਪਰਫਾਰਮ ਕਰਨਾ
0: ਜੀ,
1: ਇੱਕ ਆਪਣੀ ਸਟੋਰੀ ਟੈਲਿੰਗ, ਆਪਣਾ ਕਹਾਣੀ, ਆਪਣੇ ਕੁਛ ਖਿਆਲਾਤ ਪੇਸ਼ ਕਰਨੇ
0: ਜੀ।
1: ਮਗਰ ਇਹ ਪਹਿਲੇ ਪਹਿਲੇ ਜਦੋਂ ਸ਼ੁਰੂ ਹੋਇਆ, ਇਹ ਸ਼ੁਰੂ ਹੋਇਆ ਨੁੱਕੜ ਨਾਟਕ ਜਿਸ ਤੁਸੀਂ ਕਹਿੰਦੇ ਹੋ, ਜਾਂ ਫੋਕ ਥੀਏਟਰ ਜਿਹੜਾ ਸੀ ਖੁੱਲੇ ਮੈਦਾਨ ਵਿੱਚ, ਕਿਸੇ ਹਾਲ ਵਿੱਚ, ਕਿਤੇ ਵੀ ਬਾਗ ਵਿੱਚ ਕਰਦੇ ਹੁੰਦੇ ਸਨ, ਗਰਾਵਾਂ ਵਿੱਚ, ਪਿੰਡਾਂ ਵਿੱਚ। ਅਤੇ ਥੀਏਟਰ ਦਾ ਉਦੋਂ ਨਾਂ ਪਿਆ, ਲੇਕਿਨ ਥੀਏਟਰ ਦੀ ਇੱਕ ਬਹੁਤ ਜ਼ਰੂਰੀ ਚੀਜ਼ ਹੈ ਕਿ ਥੀਏਟਰ ਵਿੱਚ ਉਹ ਗੱਲ ਕਰਨੀ ਹੈ ਜਿਹੜੀ ਆਵਾਮ ਨੂੰ ਟੱਚ ਕਰੇ, ਜਿਹੜੇ ਆਵਾਮ ਦੇ ਮਸਾਇਲ ਹੋਣ ਜਾਂ ਆਵਾਮ ਦੀ ਮੁਸ਼ਕਲਾਤ ਹੋਣ। ਜੋ ਥੀਏਟਰ ਵਾਲਿਆਂ, ਅਸੀਂ ਆਵਾਮ ਦੀ ਆਵਾਜ਼ ਹਾਂ
0: ਜੀ, ਸਮਾਜ ਦੇ ਵਿੱਚ ਕੋਈ ਵੀ ਮੁੱਦਾ ਜਿਹੜਾ ਮੈਨੂੰ ਲੱਗਦਾ ਹੈ ਜਿਹੜਾ ਉਜਾਗਰ ਅਸੀਂ ਕਰ ਸਕੀਏ।
1: ਹਾਂਜੀ, ਤੇ ਇਹ ਸ਼ੁਰੂ ਤੋਂ ਹੀ ਰਿਹਾ। ਅੱਛਾ, ਤੁਹਾਨੂੰ ਮੈਂ ਦੱਸਾਂ, ਤੁਸੀਂ ਹੈਰਾਨ ਹੋ ਗਏ, ਜਦੋਂ ਬਹੁਤ ਸਾਲ ਪਹਿਲੇ, 200-300-400 ਸਾਲ ਪਹਿਲੇ ਸਾਡਾ ਜਿਹੜਾ ਫੋਕ ਥੀਏਟਰ ਸੀ, ਕਸ਼ਮੀਰ ਦੀ ਗੱਲ ਕਰ ਰਹੇ ਹਾਂ ਜਿਹਨੂੰ ਅਸੀਂ ਬਾਂਡ ਪੱਥਰ ਰੱਖਦੇ
0: ਹਾਂ, ਹਾਂਜੀ ਹਾਂਜੀ,
1: ਉਸ ਬਾਂਡ ਪੱਥਰ ਦਾ ਇਹ ਕੰਮ ਸੀ ਕਿ ਜੋ ਵੀ ਕੋਈ ਹਕੂਮਤ ਹੋਵੇ
0: ਜੀ,
1: ਚਾਹੇ ਅੰਗਰੇਜ਼ਾਂ ਦੀ ਹਕੂਮਤ ਸੀ ਜਾਂ ਮੁਗਲਾਂ ਦੀ ਹਕੂਮਤ ਰਹੀ ਹੈ ਤੇ ਪਠਾਨਾਂ ਦੀ ਰਹੀ ਹੈ, ਇਹਨਾਂ ਨੇ ਹਰ ਇੱਕ ਰਜੀਮ, ਹਰ ਇੱਕ ਹਕੂਮਤ ਦੇ ਖਿਲਾਫ ਉਹਨਾਂ, ਲੇਕਿਨ ਮਜ਼ਾਕ ਮਜ਼ਾਕ ਵਿੱਚ, ਕਹਿੰਦੇ ਨਾ ਮੈਂ ਬਾਤ ਵੀ ਕਹਿ ਜਾਊਂ ਔਰ ਤੇਰਾ ਦਿਲ ਵੀ ਦੁਖੇ,
0: ਦਿਲ ਵੀ ਨਾ ਦੁਖੇ,
1: ਇਹ ਮਜ਼ਾਕ ਮਜ਼ਾਕ ਵਿੱਚ, ਮਸਖਰੀ ਦੇ ਪਾਨੇ 'ਚ ਉਹਨਾਂ ਨੂੰ ਸਹੀ ਗੱਲ ਪਹੁੰਚਾਉਂਦੇ ਸਨ। ਤੇ ਬਹੁਤ ਸਾਰੇ ਜਿਹੜੇ ਹੁਕਮਰਾਨ ਸਨ ਕਿਸੇ ਵੀ ਦੌਰ ਦੇ, ਉਹਨਾਂ ਨੂੰ ਅਹਿਸਾਸ ਸੀ ਕਿ ਇਹ ਡਰਾਮੇ ਵਾਲੇ ਜਿਹੜੇ ਨੇ,
0: ਬਿਲਕੁਲ
1: ਫੋਕ ਥੀਏਟਰ ਵਾਲੇ ਜਿਹਨੂੰ ਬਾਂਡ ਪੱਥਰ ਕਹਿੰਦੇ, ਇਹ ਕੀ ਕੰਮ ਕਰਦੇ ਨੇ,
0: ਬਿਲਕੁਲ,
1: ਮਤਲਬ ਇਹ ਆਵਾਮ ਦੀ ਆਵਾਜ਼, ਰਾਜਾ ਦੇ ਸਾਹਮਣੇ ਬੋਲਣਾ ਕਿਸੇ ਦੀ ਹਿੰਮਤ ਨਹੀਂ ਹੁੰਦੀ ਸੀ, ਲੇਕਿਨ ਇਹ ਬਾਂਡ ਪੱਥਰ ਵਾਲੇ ਜਿਹੜੇ ਸਨ, ਮਜ਼ਾਕ ਮਜ਼ਾਕ ਵਿੱਚ, ਮਸਖਰੀ 'ਚ, ਉਹ ਗੱਲ ਆਵਾਮ ਦੀ, ਉਹਨਾਂ ਉੱਪਰ ਜ਼ੁਲਮ ਹੋ ਰਿਹਾ ਜਾਂ ਚੱਕਦਾਰ ਜਾਂ ਜ਼ਮੀਨਦਾਰ ਜ਼ੁਲਮ ਕਰ ਰਿਹਾ, ਉਹ ਬਾਦਸ਼ਾਹ ਤੱਕ ਡਰਾਮੇ ਦੇ ਥਰੂ
0: ਪਹੁੰਚਾ ਦਿੰਦੇ ਸੀ।
1: ਇੱਕ ਹੋਰ ਸਾਡਾ ਚੱਲਦਾ ਰਿਹਾ ਪੈਰਲਲ, ਉਹਨੂੰ ਕਹਿੰਦੇ ਆ ਰਿਲੀਜਨ ਥੀਏਟਰ, ਜੋ ਮੰਦਰਾਂ ਵਿੱਚ ਸ਼ੁਰੂ ਹੋਇਆ, ਤੇ ਉੱਥੇ ਇੱਕ ਜ਼ਿਆਦਾ ਭਗਤੀ ਵਾਲਾ ਚੱਲਦਾ ਸੀ, ਰਿਲੀਜੀਅਸ ਥੀਮਸ ਹੁੰਦੇ ਸਨ, ਰਿਲੀਜੀਅਸ ਡਰਾਮੇ ਹੀ ਖੇਡੇ ਜਾਂਦੇ ਸਨ, ਉਹ ਹੋ ਗਿਆ। ਲੇਕਿਨ ਚੱਲਦੇ ਚੱਲਦੇ ਜੇ ਲਾਸਟ ਸਦੀ, ਯਾਨੀ 20 ਸਦੀ ਦੀ ਥੋੜ੍ਹਾ ਸ਼ੁਰੂਆਤ, ਚਾਹੇ ਇੰਡੀਆ ਦੇ ਬਾਕੀ ਸ਼ਹਿਰਾਂ ਵਿੱਚ ਜਾਂ ਕਸ਼ਮੀਰ ਵਿੱਚ, ਇਹ ਥੋੜ੍ਹਾ ਜਿਹਾ ਮਾਡਰਨ ਥੀਏਟਰ ਬਣ ਗਿਆ,
0: ਬਿਲਕੁਲ।
1: ਤੇ ਮਾਡਰਨ ਥੀਏਟਰ ਵਿੱਚ ਵੀ ਇੱਕ ਚੀਜ਼ ਤੇ ਇਹਦੀ ਕਾਮਨ ਰਹੀ ਕਿ ਇਹਨੇ ਆਵਾਜ਼ ਉਹ ਪੇਸ਼ ਕਰਨੀ ਹੈ, ਉਹ ਸਟੋਰੀਜ਼ ਪੇਸ਼ ਕਰਨੀ ਹੈ ਜਿਹੜੀ ਆਵਾਮ ਦੀ ਤਰਜਮਾਨੀ ਕਰੇ, ਜਿਹੜੀ ਉਹਦੀ ਰਿਪ੍ਰੈਜ਼ੈਂਟੇਸ਼ਨ ਕਰੇ
0: ਜੀ।
1: ਤੇ ਉਹ ਮਾਡਰਨ ਡਰਾਮੇ ਬਣੇ, ਉਹ ਡਰਾਮੇ ਜਿਹੜੇ ਮੋਸਟਲੀ ਜਿਹੜੇ ਨੇ ਹਾਲਾਂ ਵਿੱਚ ਹੋਏ ਨੇ, ਜਿਹਨੂੰ ਅਸੀਂ ਟੈਕਨੀਕਲੀ ਪ੍ਰੋਸੀਨੀਅਮ ਥੀਏਟਰ ਕਹਿੰਦੇ ਹਾਂ, ਜਿਹਦੇ 'ਚ ਪਰਦਾ ਉੱਡਦਾ ਹੈ, ਪਰਦਾ ਬੰਦ ਹੁੰਦਾ, ਉਹਨੂੰ ਪ੍ਰੋਸੀਨੀਅਮ ਕਹਿੰਦੇ ਹਾਂ। ਤੇ ਓਪਨ ਏਅਰ ਤਾਂ ਓਪਨ ਏਅਰ ਹੁੰਦਾ, ਤੇ ਤੀਸਰਾ ਜਿਸ ਅਸੀਂ ਪਹਿਲੇ ਗੱਲ ਕਰ ਰਹੇ ਸਾਂ, ਨੁੱਕੜ
0: ਨਾਟਕ,
1: ਨੁੱਕੜ ਨਾਟਕ ਜਿਹੜਾ ਜਿਸ ਤਰ੍ਹਾਂ ਕਿ ਲਫ਼ਜ਼ ਹੀ ਕਹਿੰਦਾ, ਨੁੱਕੜ,
0: ਨੁੱਕੜ ਤੇ,
1: ਗਲੀ ਦੇ ਨੁੱਕੜ ਤੇ, ਚੌਰਾਹੇ ਤੇ, ਮੈਦਾਨ ਵਿੱਚ, ਸਕੂਲ ਦੇ ਬਾਹਰ, ਕਿਸੇ ਗ੍ਰਾਂ ਦੇ ਕਿਸੇ ਜੋ ਖੁੱਲੀ ਜਗ੍ਹਾ ਹੁੰਦੀ ਹੈ, ਉਹ ਕਿਤੇ ਵੀ ਖੇਡਿਆ ਜਾ ਸਕਦਾ।
0: ਠੀਕ,
1: ਤੇ ਨੁੱਕੜ ਨਾਟਕ ਤੇ ਉਹਨਾਂ 'ਚ ਇਹ ਫਰਕ ਹੈ ਕਿ ਨੁੱਕੜ ਨਾਟਕ ਦੇ ਆਡੀਅੰਸ ਜਿਹੜੇ ਚਾਰੋਂ ਤਰਫ ਹੋਣਗੇ, ਉਹ ਇੱਕ ਸਾਈਡ ਨਹੀਂ ਹੋਏਗਾ।
0: ਠੀਕ ਠੀਕ,
1: ਤੁਸੀਂ ਵਿੱਚ ਨੁੱਕੜ ਦੇ ਜਾਂ ਵਿੱਚ ਮੈਦਾਨ ਦੇ ਜਾਂ ਕਿਸੇ ਓਪਨ ਜਗ੍ਹਾ 'ਚ ਕਰ ਰਹੇ ਹੋ, ਤੁਹਾਡੇ ਜਿਹੜੇ ਆਡੀਅੰਸ ਹੈ ਚਾਰੋਂ ਤਰਫ ਹੋ ਸਕਦਾ ਹੈ, ਇਸ ਵਾਸਤੇ ਤੁਸੀਂ ਚਾਰੋਂ ਤਰਫ ਦੀ ਆਡੀਅੰਸ ਦਾ ਖਿਆਲ ਰੱਖਣਾ, ਨਾਲ ਇਹਦੇ 'ਚ ਕਿਉਂਕਿ ਤੁਸੀਂ ਓਪਨ 'ਚ ਕਰ ਰਹੇ ਹੋ, ਪਬਲਿਕ ਦੇ ਦਰਮਿਆਨ ਜਾ ਕੇ ਕਰ ਰਹੇ ਹੋ, ਜਿਸ ਤਰ੍ਹਾਂ ਇੱਕ ਸਿਆਸਤਦਾਨ ਜਾ ਕੇ ਕਿਸੇ ਵੀ ਜਗ੍ਹਾ 'ਤੇ ਆਪਣੀ ਤਕਰੀਰ ਕਰਦਾ ਹੈ ਪਬਲਿਕ ਦੇ ਵਿੱਚ ਜਾ ਕੇ, ਇਸ ਤਰ੍ਹਾਂ ਨੁੱਕੜ ਵੀ ਬਿਲਕੁਲ ਮਜਮਾ ਲਗਾ ਕੇ, ਮਦਾਰੀ ਵੰਗਰ,
0: ਬਿਲਕੁਲ
1: ਵਿੱਚ ਜਾ ਕੇ ਗੱਲ ਕਰਦਾ ਹੈ, ਉਹਨੇ ਗੱਲ ਕਰਨੀ ਹੈ ਸੱਚਾਈ ਦੀ ਤੇ ਆਵਾਮ ਦੀ ਤਰਜਮਾਨੀ ਦੀ। ਐਜ਼ ਅਗੇਂਸਟ ਦਿਸ ਜਿਹੜਾ ਸਾਡਾ ਪ੍ਰੋਸੀਨੀਅਮ ਥੀਏਟਰ ਹੈ, ਉਹਦਾ ਇੱਕ ਬਾਜ਼ਾਬਤਾ ਸਟੇਜ ਹੁੰਦਾ ਹੈ, ਇੱਕ ਆਡੀਅੰਸ ਵਾਸਤੇ ਸੀਟਾਂ ਹੁੰਦੀਆਂ ਨੇ, ਫਿਰ ਇੱਕ ਗੇਟ ਹੁੰਦਾ ਹੈ ਜਾਂ ਟਿਕਟ ਹੋਏਗੀ ਜਾਂ ਫ੍ਰੀ ਹੋਏਗਾ, ਨਹੀਂ ਉਹਦਾ ਥੋੜ੍ਹਾ ਸਟਾਈਲ ਡਿਫਰੈਂਟ ਹੁੰਦਾ। ਲੇਕਿਨ ਅਗਰ ਮੰਨਿਆ ਜਾਏ ਇਹ ਸਾਰਾ ਥੀਏਟਰ ਜਿਹੜਾ, ਮਕਸਦ ਇੱਕੋ ਹੀ ਹੈ,
0: ਮਕਸਦ
1: ਆਵਾਮ ਦੇ ਮਸਲੇ, ਆਵਾਮ ਦੀ ਗੱਲ ਜਿਹੜੀ ਹੈ ਅੱਗੇ ਪੇਸ਼ ਕਰਨੀ,
0: ਬਿਲਕੁਲ,
1: ਚਾਹੇ ਉਹ ਪੁਰਾਣੇ ਟਾਈਮ ਤੇ ਰਾਜੇ ਮਹਾਰਾਜੇ ਹੁੰਦੇ ਸਨ ਜਾਂ ਅੱਜ ਦੇ ਟਾਈਮ ਹਕੂਮਤ ਹੈ ਜਾਂ ਕੋਈ ਵੀ ਕਿਤੇ ਬੁਰਾਈ ਹੈ ਜਾਂ ਸਮਾਜ ਵਿੱਚ ਹੀ ਹੋ, ਜ਼ਰੂਰੀ ਨਹੀਂ ਹੈ ਹਕੂਮਤ ਦੀ ਬੁਰਾਈ ਕਰਨੀ ਜਾਂ ਹਕੂਮਤ ਦੇ ਨੁਕਸ ਕੱਢਣੇ, ਉਹ ਨੁਕਸ ਅਸੀਂ ਅਮੀਰਾਂ ਦੇ ਵੀ ਕੱਢ ਸਕਦੇ ਹਾਂ, ਗਰੀਬਾਂ ਦੇ ਵੀ ਕੱਢ ਸਕਦੇ
0: ਹਾਂ,
1: ਤੇ ਆਪਣੇ ਸਮਾਜ ਦੇ ਆਪਣੇ ਬਾਰੇ 'ਚ,
0: ਆਪਣੇ ਬਾਰੇ,
1: ਮੰਨ ਲਓ ਕਈ ਕੁਰੀਤੀਆਂ ਜਿਹੜੀਆਂ ਸਾਡੀ, ਜਿਸ ਤਰ੍ਹਾਂ ਪੋਲੀਥੀਨ ਦਾ ਇਸਤੇਮਾਲ ਕਰਨਾ, ਜਹੇਜ਼ ਕਰਨਾ, ਇਹ ਤਾਂ ਗੌਰਮੈਂਟ ਨੇ ਨਹੀਂ ਆਖਿਆ ਤੁਹਾਨੂੰ ਕਰਨਾ, ਇਹ ਤੇ ਆਵਾਮ ਖੁਦ ਕਰ ਰਹੀ ਹੈ। ਇਸ ਵੇਲੇ ਜਿਹੜਾ ਬਰਨਿੰਗ ਟੋਪਿਕ ਆ, ਅਸੀਂ ਪਿਛਲੇ ਸਾਲ 1.5 ਸਾਲ ਜਾਂ 2-3 ਸਾਲ ਦੇ ਲੱਗੇ ਹਾਂ, ਲੇਕਿਨ ਇਸ ਸਾਲ ਤੇ ਸਾਡੇ ਗਵਰਨਰ ਸਾਹਿਬ ਨੇ ਵੀ, ਐਲਜੀ ਸਾਹਿਬ ਨੇ ਵੀ ਉਹਦਾ ਹੁਕਮ ਕੱਢਿਆ, ਉਹ 100 ਦਿਨ, ਉਹ ਹੈ ਡਰੱਗ ਅਬਿਊਜ਼,
0: ਬਿਲਕੁਲ, ਨਸ਼ਾ ਮੁਕਤ
1: ਜੀ, ਨਸ਼ਾ ਮੁਕਤ ਅਭਿਆਨ ਜਿਹੜਾ ਚੱਲ ਰਿਹਾ ਹੈ, ਉਹ ਦੇਖੋ ਡਰੱਗ ਅਬਿਊਜ਼ ਜਿਹੜਾ, ਇਹ ਤੇ ਗੌਰਮੈਂਟ ਨੇ ਨਹੀਂ ਕੀਤਾ, ਇਹ ਗੌਰਮੈਂਟ ਖਿਲਾਫ, ਇਹ ਆਵਾਮ ਵਿੱਚ ਹੀ ਕੁਛ ਅਨਸਰ ਸਾਡੇ ਕ੍ਰਿਮੀਨਲ, ਮੈਂ ਕਹਿ ਸਕਦਾ,
0: ਬਿਲਕੁਲ ਬਿਲਕੁਲ,
1: ਦੇ ਆਰ ਜਸਟ ਕ੍ਰਿਮੀਨਲ ਜਿਹੜੇ ਚਾ ਕੇ ਕਿੱਥੋਂ ਲਿਆਉਂਦੇ ਨੇ, ਕਿਸ ਤਰ੍ਹਾਂ ਪੇਸ਼ ਕਰਦੇ ਨੇ ਬੱਚਿਆਂ ਨੂੰ, ਉਹਦੀ ਪੂਰੀ ਪੀੜ੍ਹੀ ਦੀ ਪੀੜ੍ਹੀ ਤਬਾਹ ਕਰ ਰਹੇ
0: ਨੇ।
1: ਹਾਂ, ਤੇ ਅਸੀਂ ਸਮਾਜ ਦੀ ਕੋਈ ਵੀ ਬੁਰਾਈ, ਚਾਹੇ ਉਹ ਕਿਸੇ ਅਮੀਰ ਨੇ ਕੀਤੀ, ਕਿਸੇ ਕ੍ਰਿਮੀਨਲ ਨੇ ਕੀਤੀ, ਕਿਸੇ

0: ਦਹੇਜ ਵਾਲਾ ਮਾਮਲਾ ਕੋਈ ਵੀ ਮਾਮਲੇ ਸਮਾਜ ਦੇ ਹੋਣ
1: ਜੀ,
0: ਉਹਦੇ ਉੱਪਰ ਅਸੀਂ ਗੱਲ ਕਰਨਾ, ਨਾਲ ਖੁੱਲ੍ਹ ਕੇ ਕਰਨਾ,
1: ਖੁੱਲ੍ਹ ਕੇ ਗੱਲ।
0: ਨਾਲ ਥੀਏਟਰ ਦੀ ਮੈਂ ਇੱਕ ਹੋਰ ਗੱਲ ਦੱਸਾਂ
1: ਜੀ,
0: ਥੀਏਟਰ ਥੋੜ੍ਹਾ ਜਿਹਾ ਆਜ਼ਾਦ ਹੁੰਦਾ ਹੈ। ਰੇਡੀਓ ਟੈਲੀਵਿਜ਼ਨ, ਕਿਉਂਕਿ ਇਹਦੇ 'ਚ ਬਹੁਤ ਜ਼ਿਆਦਾ ਪੈਸਾ ਇਨਵੋਲਵਮੈਂਟ ਹੈ, ਜਾਂ ਤਾਂ ਗੌਰਮੈਂਟ ਪੈਸਾ ਦੇਗੀ ਜਾਂ ਕੋਈ ਪ੍ਰਾਈਵੇਟ ਇਹਨੂੰ ਫੰਡ ਕਰੇਗਾ, ਤਾਂ ਤੁਸੀਂ ਥੋੜ੍ਹਾ ਜਿਹਾ ਮਾਤਹਿਤ ਹੋ ਜਾਂਦੇ ਹੋ ਉਹਦੇ। ਸਟੇਜ ਚੂੰਕਿ ਆਜ਼ਾਦ ਹੈ, ਇਹਦੀ ਉਹ ਜੋ ਇੰਡੀਪੈਂਡੈਂਸ ਹੈ
1: ਜੀ ਜੀ ਜੀ,
0: ਇਹਦੇ ਟੋਪਿਕਸ ਦੀ, ਇਹਦੇ ਸਬਜੈਕਟਸ ਦੀ, ਉਹ ਬੜੀ ਖਾਸ ਹੈ, ਬਾਕੀਆਂ ਤੋਂ ਇਹਨੂੰ ਅਲੱਗ ਬਣਾਉਂਦੇ।
1: ਬਿਲਕੁਲ।
0: ਨਾਲ ਦੂਸਰੀ ਇੱਕ ਚੀਜ਼ ਹੈ ਥੀਏਟਰ ਕਿ ਇਹ ਲਾਈਵ ਹੈ।
1: ਬਿਲਕੁਲ।
0: ਇਹਦੇ 'ਚ ਕੋਈ ਰਿਕਾਰਡਿੰਗ ਨਹੀਂ ਹੈ, ਕੋਈ ਐਡੀਟਿੰਗ ਨਹੀਂ ਹੈ, ਕੋਈ ਕੈਮਰਾ ਨਹੀਂ ਹੈ, ਕੋਈ ਮਾਈਕ੍ਰੋਫੋਨ ਨਹੀਂ ਹੈ। ਤੁਸੀਂ ਲੋਕਾਂ ਦੇ ਸਾਹਮਣੇ ਲੋਕਾਂ ਦੀ ਗੱਲ ਕਰਦੇ ਹੋ। ਅਗਰ ਲੋਕਾਂ ਨੂੰ ਪਸੰਦ ਨਹੀਂ ਆਏਗੀ, ਲੋਕ ਤੁਹਾਨੂੰ ਉੱਥੇ ਹੀ ਰਿਜੈਕਟ ਕਰ ਦੇਣਗੇ।
1: ਬਿਲਕੁਲ।
0: ਤੇ ਅਗਰ ਪਸੰਦ ਆਉਂਦਾ ਹੈ, ਤੁਹਾਨੂੰ ਲੋਕ ਸਿਰ ਤੇ ਆਪਣੇ ਬਿਠਾ ਕੇ ਪੂਰਾ ਚੱਕਰ ਕਰਾਉਣਗੇ। ਤੇ ਇਹ ਥੀਏਟਰ ਹੈ। ਨਾਲ ਥੀਏਟਰ ਨੂੰ ਮੈਂ ਮੰਨਣਾ, ਦਿਸ ਇਜ਼ ਨੈਚੁਰਲ ਐਂਡ ਦਿਸ ਇਜ਼ ਕੰਪੋਜ਼ਿਟ ਆਫ ਸੋ ਮੈਨੀ ਐਲੀਮੈਂਟਸ। ਜਿਸ ਤਰ੍ਹਾਂ ਥੀਏਟਰ ਵਿੱਚ ਐਕਟਿੰਗ ਹੈ, ਡਾਇਲੋਗ ਹੈ,
1: ਬਿਲਕੁਲ,
0: ਡਾਇਰੈਕਸ਼ਨ ਹੈ, ਇਹਦੀ ਸੈੱਟ ਹੈ, ਇਹਦੀ ਮਿਊਜ਼ਿਕ ਹੈ, ਬਹੁਤ ਇੰਪੋਰਟੈਂਟ ਹੈ ਮਿਊਜ਼ਿਕ, ਇਹਦੀ ਕਾਸਟਿਊਮ ਹੈ, ਇਹਦੀ ਮੇਕਅਪ ਹੈ, ਇੰਨੀਆਂ ਸਾਰੀਆਂ ਜਿਹੜੀਆਂ

0: This is natural and this is composite of so many elements. ਜਿਸ ਤਰ੍ਹਾਂ ਥੀਏਟਰ ਵਿੱਚ ਐਕਟਿੰਗ ਹੈ, ਡਾਇਲੋਗ ਹੈ,
1: ਬਿਲਕੁਲ
0: ਡਾਇਰੈਕਸ਼ਨ ਹੈ, ਇਹਦੀ ਸੈੱਟ ਹੈ, ਇਹਦੀ ਮਿਊਜ਼ਿਕ ਹੈ, ਬਹੁਤ ਇੰਪੋਰਟੈਂਟ ਹੈ ਮਿਊਜ਼ਿਕ, ਇਹਦੀ ਕਾਸਟਿਊਮ ਹੈ, ਇਹਦੀ ਮੇਕਅਪ ਹੈ, ਇੰਨੀਆਂ ਸਾਰੀਆਂ ਜਿਹੜੀਆਂ ਇਹ ਆਰਟ ਮਿਲ
1: ਕੇ
0: ਇਹ ਕੰਪੋਜ਼ਿਟ ਜਾ ਕੇ ਤਾਂ ਜਾ ਕੇ ਥੀਏਟਰ ਬਣਦਾ
1: ਹੈ।
0: ਥੀਏਟਰ ਕਰਨਾ ਆਸਾਨ ਵੀ ਨਹੀਂ ਹੈ ਤੇ ਇਹਦਾ ਅਹਿਮੀਅਤ ਵੀ ਜ਼ਿਆਦਾ
1: ਬਹੁਤ ਜ਼ਿਆਦਾ ਹੈ, ਕਿਉਂਕਿ ਮੈਨੂੰ ਲੱਗਦਾ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਥੀਏਟਰ ਜਿਹੜਾ ਹੈ ਤੇ ਮੈਨੂੰ ਲੱਗਦਾ ਨੁੱਕੜ ਨਾਟਕ ਜਿਹੜਾ ਹੈ ਉਹ ਵੀ ਉਸੇ ਦਾ ਹੀ ਇੱਕ ਰੂਪ ਹੈ।
0: ਜੀ ਜੀ ਬਿਲਕੁਲ, ਸਿਰਫ ਕਰਨ ਦੇ ਸਟਾਈਲ ਵਿੱਚ ਫਰਕ ਹੈ, ਚੀਜ਼ ਤੇ ਕੋਈ ਹੈ।
1: ਹਾਂਜੀ, ਤੇ ਜਿਹੜਾ ਥੀਏਟਰ ਦਾ ਮੁੱਖ ਉਦੇਸ਼ ਕੀ ਹੈ?
0: ਸਮਾਜ ਸੁਧਾਰ,
1: ਸਮਾਜ
0: ਨਾਲ ਸਮਾਜ ਦੀ ਉਹ ਪੁਆਇੰਟ ਛੇੜਨੇ, ਕਹਿੰਦੇ ਨਾ ਜਹਾਂ ਨਾ ਪਹੁੰਚੇ ਰਵੀ ਵਹਾਂ ਪਹੁੰਚੇ ਕਵੀ।
1: ਜੀ ਜੀ,
0: ਤੇ ਉਹਨਾਂ ਪੁਆਇੰਟਾਂ ਤੇ ਪੁਆਇੰਟ ਆਊਟ ਕਰਨੇ ਉਹ ਚੀਜ਼ਾਂ ਸਮਾਜ ਜਿਹਨਾਂ ਵੱਲ ਸਮਾਜ ਦਾ ਧਿਆਨ ਨਹੀਂ ਹੈ। ਇਹ ਤਾਂ ਮੈਂ ਤੁਹਾਨੂੰ ਆਮ ਦੋ ਚਾਰ ਚੀਜ਼ਾਂ ਦੱਸੀਆਂ, ਲੇਕਿਨ ਅਸੀਂ ਬੜੀ ਚੀਜ਼ਾਂ ਤੇ ਗੱਲ ਕਰਨੇ। ਇੱਕ ਮੈਂ ਪਰਸੋਂ ਇੱਕ ਨਾਲ ਡਿਸਕਸ ਕਰ ਰਿਹਾ ਸਾਂ, ਅੱਜ ਕੱਲ੍ਹ ਮਾਂ ਬਾਪ ਇਕੱਲੇ ਰਹਿ ਗਏ ਦੇ।
1: ਜੀ ਬਿਲਕੁਲ,
0: ਪਹਿਲੇ ਮਾਂ ਬਾਪ ਚਾਹੁੰਦੇ ਸਾਡਾ ਬੱਚਾ ਤਰੱਕੀ ਕਰੇ, ਬੜੀ ਪੜ੍ਹਾਈ ਕਰੇ, ਚਾਹੇ ਟੈਕਨੀਕਲ ਹੋਏ, ਅਕੈਡਮਿਕ ਹੋਏ, ਫਿਰ ਉਹ ਬਾਹਰ ਕੋਈ ਵੱਡੇ ਅਹੁਦੇ ਤੇ ਜਾਏ। ਜ਼ਾਹਿਰ ਹੈ ਬਾਹਰ ਜਾਏਗਾ ਤਾਂ ਕਸ਼ਮੀਰੋਂ ਦਿੱਲੀ ਜਾਏਗਾ, ਬੰਬੇ ਜਾਏਗਾ, ਜਾਂ ਹੋਰ ਤਰੱਕੀ ਕਰੇਗਾ ਤਾਂ ਯੂਰਪ ਅਮਰੀਕਾ ਚਲਾ ਜਾਏਗਾ, ਜਾਏਗਾ ਤਾਂ ਫਿਰ ਵਾਪਸ ਆਉਣਾ ਉਹਦਾ ਬਾਰ ਬਾਰ ਪੋਸੀਬਲ ਨਹੀਂ
1: ਹੋਣਾ। ਹਰ ਘਰ ਦੀ ਹਾਲਤ
0: ਜੀ ਸੁਣੋ ਨਾ, ਫਿਰ ਪਿੱਛੇ ਕੀ ਹੁੰਦਾ, ਆਮ ਤੌਰ ਬੁੱਢੇ ਬੁੱਢੀ ਇਕੱਲੇ ਰਹਿ ਜਾਂਦੇ ਨੇ।
1: ਬਿਲਕੁਲ,
0: ਇਹ ਡਰਾਮਾ ਹੈ, ਲੇਕਿਨ ਇਹਦੇ 'ਚ ਡਰਾਮਾ 'ਚ ਕੰਫਲਿਕਟ ਇਹ ਹੈ ਕਿ ਉਹਨੂੰ ਬੱਚੇ ਨੂੰ ਬਾਹਰ ਭੇਜਿਆ ਵੀ ਇਹਨਾਂ ਮਾਂ ਬਾਪ ਨਹੀਂ ਹੈ।
1: ਜੀ,
0: ਚਾਹੁੰਦੇ ਸਨ ਇਹ ਕਿ ਹਾਂ ਬਾਹਰ ਜਾਏ,
1: ਬੱਚਾ ਜਾਏ ਬਾਹਰ,
0: ਕਿਤੇ ਤਰੱਕੀ ਕਰੇ, ਸਾਰਿਆਂ ਨੂੰ ਦੱਸੀ ਦੇਖੋ ਜੀ ਸਾਡਾ ਬੱਚਾ ਕਿੱਥੇ ਹੈ।
1: ਬਿਲਕੁਲ,
0: ਲੇਕਿਨ ਇਹ ਭੁੱਲ ਜਾਂਦੇ ਨੇ ਕਿ ਜਿਹੜੇ ਬੱਚਾ ਬਾਹਰ ਜਾਏਗਾ ਤਰੱਕੀ ਕਰੇਗਾ,
1: ਸਾਡੇ ਕੋਲ
0: ਤੁਹਾਡਾ ਕੀ ਹਾਲ ਹੋਏਗਾ, ਤੁਸੀਂ ਇਕੱਲੇ ਰਹਿ ਜਾਓ। ਤੇ ਇਹ ਚੀਜ਼ਾਂ ਇੱਕ ਬੜੀ ਯੂਨੀਵਰਸਲ ਹੋ ਗਈਆਂ ਜੀ, ਇਹਦੇ ਉੱਪਰ ਬਹੁਤ ਡਰਾਮੇ ਲਿਖੇ ਗਏ ਤੇ ਅੱਜ ਵੀ ਲਿਖੇ ਜਾ ਰਹੇ, ਤੇ ਇਸ ਲਈ ਕਰੰਟ ਪ੍ਰੋਬਲਮ ਹੈ। ਤੇ ਇਸ ਤਰ੍ਹਾਂ ਦੇ ਜਿਹੜੇ ਟੌਪਿਕਸ ਹੁੰਦੇ ਨੇ, ਇਹ ਮੈਂ ਤੁਹਾਨੂੰ ਤੁਸੀਂ ਇੱਕ ਛੇੜਿਆ, ਮੈਂ ਛੇੜਿਆ, ਲੇਕਿਨ ਇਸ ਤਰ੍ਹਾਂ ਦੇ ਬਹੁਤ ਸਾਰੇ ਟੌਪਿਕ ਨੇ ਜਿਨ੍ਹਾਂ ਉੱਪਰ ਸਾਨੂੰ ਡਰਾਮਾ ਕਰਨ ਦੀ ਜ਼ਰੂਰਤ ਹੈ, ਪਬਲਿਕ ਨੂੰ ਅਵੇਅਰ ਕਰਨ ਦੀ, ਉਹਨਾਂ ਦੀ ਅੱਖਾਂ ਖੋਲਣ ਦੀ।
1: ਬਿਲਕੁਲ,
0: ਇੱਕ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸਾਂ ਥੀਏਟਰ ਦੇ ਬਾਰੇ।
1: ਜੀ,
0: ਥੀਏਟਰ ਐਂਟਰਟੇਨਮੈਂਟ ਨਹੀਂ ਹੈ।
1: ਹਾਂਜੀ ਹਾਂਜੀ,
0: ਲੋਕ ਸਮਝਦੇ ਚਲੋ ਦਿਲ ਪਹਿਲਾਂ ਹੀ ਹੋ ਜਾਏਗੀ, ਜਾਗੇ
1: ਉਹ ਕੰਪੈਰੀਜ਼ਨ ਕਰਦੇ ਨੇ ਜਿਵੇਂ ਆਪਾਂ ਕੋਈ ਫਿਲਮ ਦੇਖ ਰਹੇ ਹਾਂ।
0: ਫਿਲਮ ਵੀ ਅਗਰ ਦੇਖਿਆ ਜਾਏ, ਸੀਰੀਅਸ ਫਿਲਮ ਵੀ ਜਿਹੜੀ ਹੈ ਉਹ ਵੀ ਐਂਟਰਟੇਨਮੈਂਟ ਨਹੀਂ ਮੰਨਦਾ ਮੈਂ।
1: ਜੀ ਜੀ,
0: ਮੈਂ ਮੰਨਣਾ ਕਿ ਅਗਰ ਤੁਸੀਂ ਇੱਕ ਨੋਰਮਲ ਖੁਸ਼ੀ ਦੇ ਮੂਡ 'ਚ ਥੀਏਟਰ 'ਚ ਗਏ ਹੋ ਡਰਾਮਾ ਦੇਖਣ ਵਾਸਤੇ, ਜਿਹੜੇ ਵਾਪਸ ਆਓ ਤੁਹਾਡਾ ਦਿਮਾਗ ਸੋਚਣ ਤੇ ਮਜਬੂਰ ਕਰਨਾ ਚਾਹੀਦਾ ਤੁਹਾਨੂੰ
1: ਕਿ ਲੈ ਕੇ
0: ਤੁਸੀਂ ਖੁਸ਼ੀ ਨਾਲ ਬਾਹਰ ਨਹੀਂ ਆਣੇ ਚਾਹੀਦੇ। ਤੁਸੀਂ ਉਸ ਸੋਚ ਨਾਲ ਜੋ ਅੰਦਰ ਤੁਸੀਂ ਦੇਖਿਆ ਉਹ ਕਮ ਸੇ ਕਮ 3-4 ਦਿਨ ਤੁਹਾਡੇ ਦਿਮਾਗ 'ਚ ਉਹ ਗੱਲ ਰਹਿਣੀ ਚਾਹੀਦੀ, ਤਾਂ ਥੀਏਟਰ ਕਾਮਯਾਬ ਹੈ। ਇਹ ਨਹੀਂ ਕੋਈ ਗਾਣਾ ਵਜਾਣਾ ਦੇਖਿਆ ਐਂਟਰਟੇਨਮੈਂਟ, ਅਗਰ ਗਾਣਾ ਵੀ ਤੁਸੀਂ ਸੀਰੀਅਸਲੀ ਦੇਖੋਗੇ, ਕੁਛ ਰਾਗ ਐਸੇ ਨੇ, ਕੁਛ ਸਾਜ਼ ਐਸੇ ਨੇ, ਤੁਸੀਂ ਰੋਣਾ ਸ਼ੁਰੂ ਕਰ ਦੋਗੇ।
1: ਸਹੀ ਗੱਲ,
0: ਉਹ ਤੁਹਾਡੀ ਰੂਹ ਨੂੰ, ਤੁਹਾਡੇ ਦਿਲ ਨੂੰ ਛੇੜਦਾ। ਤੇ ਮੈਂ ਮੰਨਣਾ ਥੀਏਟਰ ਇੰਨਾ ਸੀਰੀਅਸ ਚੀਜ਼ ਹੈ, ਇੰਨਾ ਸੀਰੀਅਸ ਚੀਜ਼ ਹੈ, ਅਗਰ ਤੁਹਾਨੂੰ ਉਹ ਟੱਚ ਕਰ ਗਿਆ ਤੁਹਾਨੂੰ 4-5 ਦਿਨ ਤੱਕ ਤੁਸੀਂ ਉਹਨਾਂ ਖਿਆਲਾਂ ਵਿੱਚ ਹੀ ਸੋਚਦੇ ਰਹੋਗੇ ਕਿ ਕੀ ਹੋਇਆ ਤੇ ਕੀ ਕਰਨਾ ਚਾਹੀਦਾ ਸਮਾਜ ਨੂੰ, ਇਸ ਚੀਜ਼ ਨੂੰ, ਇਸ ਬਿੱਦਤ ਨੂੰ ਖਤਮ ਕਰਨ ਵਾਸਤੇ ਕੀ ਕਰਨਾ ਚਾਹੀਦਾ,
1: ਇੱਕ ਪ੍ਰਸ਼ਨ ਸਾਡੇ ਦਿਮਾਗ ਵਿੱਚ ਰਹੇ।
0: ਹਾਂ, ਕੁਐਸਚਨ, ਜਦ ਤੱਕ ਤੁਹਾਡੇ ਦਿਮਾਗ ਨੂੰ ਜੋੜੇ ਨਾ ਇੱਕ ਡਰਾਮਾ, ਉਹ ਡਰਾਮਾ ਮੁਕੰਮਲ ਨਹੀਂ
1: ਹੈ
0: ਜੀ।
1: ਤੇ ਇਹਦੇ ਨਾਲ ਹੀ, ਕਿਉਂਕਿ ਅਸੀਂ ਰੇਡੀਓ ਤੇ ਗੱਲ ਕਰ ਰਹੇ ਹਾਂ ਇਸ ਸਮੇਂ, ਤੇ ਰੇਡੀਓ ਨਾਟਕ ਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
0: ਮੈਂ ਗੱਲ ਦੱਸਾਂ, ਮੈਂ ਚੂੰਕਿ ਸਾਰੇ ਮੀਡੀਅਮ ਵਿੱਚ ਕੰਮ ਕਰ ਚੁੱਕਿਆ, ਸਟਾਰਟ ਮੈਂ ਟੈਲੀਵਿਜ਼ਨ ਤੋਂ ਕੀਤਾ, ਉਹਦੇ ਬਾਅਦ ਰੇਡੀਓ, ਉਹਦੇ ਬਾਅਦ ਥੀਏਟਰ ਕੀਤਾ ਮੈਂ। ਤੇ ਸਾਰੇ ਪੁੱਛਦੇ ਨੇ ਕਿ ਰੇਡੀਓ ਟੀਵੀ ਵਿੱਚ ਮੈਂ ਜੋ ਗੱਲ ਕਰ ਰਹੀ, ਦੇਖੋ ਇਸ ਲਈ ਮੈਂ ਤੁਹਾਡੇ ਸਾਹਮਣੇ ਵੀ ਗੱਲ ਕਰ ਰਿਹਾ, ਮੈਂ ਹੱਥ ਵੀ ਲਾ ਰਿਹਾ, ਮੇਰੇ ਚਿਹਰੇ ਤੇ ਐਕਸਪ੍ਰੈਸ਼ਨ ਵੀ ਆ ਰਿਹਾ।
1: ਬਿਲਕੁਲ
0: ਠੀਕ ਹੈ, ਸਾਹਮਣੇ ਕੈਮਰਾ ਨਹੀਂ ਹੈ ਜੋ ਰਿਕਾਰਡ ਕਰ ਰਿਹਾ, ਆਡੀਅੰਸ ਨਹੀਂ ਜੋ ਦੇਖ ਰਿਹਾ, ਲੇਕਿਨ ਮੈਂ ਕਰ ਰਿਹਾ,
1: ਕਰ ਰਹੇ ਹਾਂ,
0: ਮੇਰੇ ਹੱਥ ਵੀ ਹਿਲ ਰਹੇ,
1: ਬਿਲਕੁਲ
0: ਮੇਰਾ ਐਕਸਪ੍ਰੈਸ਼ਨ ਵੀ ਆ ਰਿਹਾ ਚਿਹਰੇ ਤੇ, ਉਹ ਨੇਚਰਲੀ ਆਏਗਾ।
1: ਬਿਲਕੁਲ,
0: ਸਿਰਫ ਇੱਕ ਚੀਜ਼ ਹੈ ਕਿ ਤੁਸੀਂ ਮੇਰੀ ਸਿਰਫ ਆਵਾਜ਼ ਰਿਕਾਰਡ ਕਰ ਰਹੇ ਹੋ।
1: ਜੀ,
0: ਟੀਵੀ ਹੁੰਦਾ ਉਹ ਮੇਰਾ ਫਰੇਮ ਵੀ ਲੈਂਦਾ, ਮੇਰੇ ਮੂਵਮੈਂਟਸ ਵੀ ਰਿਕਾਰਡ ਕਰਦਾ, ਸਟੇਜ ਹੁੰਦਾ ਤੇ ਉਹ ਮੇਰੀ ਬਾਡੀ ਮੂਵਮੈਂਟ ਵੀ ਦੇਖਦੇ, ਕਿਸ ਤਰ੍ਹਾਂ ਖੜਾ ਹੈ, ਕਿਸ ਤਰ੍ਹਾਂ ਬੈਠਾ ਹੈ, ਉਹ ਸਭ ਚੀਜ਼ਾਂ ਦੇਖਦਾ। ਤੇ ਮੇਰੇ ਵਾਸਤੇ ਤਾਂ ਮਤਲਬ ਮੈਂ ਪਰਸਨਲੀ ਗੱਲ ਕਰ ਰਿਹਾ, ਮੈਂ ਤਾਂ ਇੱਕ ਤਰੀਕੇ ਨਾਲ ਐਕਟਿੰਗ ਕਰਨਾ।
1: ਬਿਲਕੁਲ,
0: ਹਾਂ, ਇੱਕ ਚੀਜ਼ ਦਾ ਧਿਆਨ ਰੱਖਣਾ ਹੁੰਦਾ, ਰੇਡੀਓ ਵਿੱਚ ਜੋ ਵੀ ਮੈਂ ਕਰਾਂ ਮੈਂ ਐਕਸਪਲੇਨ ਕਰਨਾ ਥਰੂ ਮਾਈਕ।
1: ਬਿਲਕੁਲ,
0: ਸਾਡਾ ਮਾਹੌਲ ਕੈਸਾ, ਖੁਸ਼ਬੂ ਆ ਰਹੀ ਹੈ, ਮੈਂ ਬੋਲਣਾ, ਖੁਸ਼ਬੂ ਆ ਰਹੀ ਹੈ, ਅੱਛਾ ਦਰਵਾਜ਼ਾ ਬੰਦ ਹੈ, ਅੱਛਾ ਅਭੀ ਰਾਤ ਹੋ ਗਈ ਹੈ, ਅੰਧੇਰਾ ਹੋ ਗਿਆ ਹੈ, ਕਿਉਂਕਿ ਮਾਈਕ ਤੋਂ ਅੰਧੇਰਾ ਲੱਭਣਾ ਨਹੀਂ, ਮੈਂ ਬੋਲਣਾ ਪਏਗਾ। ਅੱਛਾ ਮੈਂ ਤੇਰੇ ਸਾਹਮਣੇ ਚਾਹ ਰੱਖੀ ਹੈ, ਚਾਹ ਪੀ ਲੈ, ਅੱਛਾ ਕਿੱਥੋਂ ਆਇਆ ਤੂੰ, ਕੱਪੜੇ ਨਹੀਂ ਬਦਲੇ ਅਜੇ, ਇਹ ਬੋਲਣਾ ਪਏਗਾ। ਟੀਵੀ ਜਾਂ ਫਿਲਮ ਸਟੇਜ ਤੇ ਬੋਲਣਾ ਨਹੀਂ ਪਏਗਾ, ਉਹ ਜਿਹੜੇ ਸਾਹਮਣੇ ਦੇਖਣਗੇ, ਸੂਟ ਪਾ ਕੇ ਜਾਂ ਟਾਈ ਪਾ ਕੇ, ਬੱਚਾ ਸਕੂਲੋਂ ਆਇਆ,
1: ਬਿਲਕੁਲ,
0: ਤੇ ਉਹ ਸਕੂਲੋਂ ਆਇਆ ਜਾ ਕੇ ਘਰੋਂ ਨਾਈਟ ਸੂਟ ਜਾਂ ਘਰ ਦੇ ਕੱਪੜੇ ਪਾ ਕੇ ਆਏਗਾ। ਤੇ ਰੇਡੀਓ ਵਿੱਚ ਇੰਨਾ ਹੀ ਫਰਕ ਪੈਂਦਾ, ਖਾਸ ਕਰ ਜ਼ਿਆਦਾ ਅਸਰ ਰਾਈਟਰ ਤੇ ਹੁੰਦਾ ਉਹਨੂੰ ਸਾਰੀ ਚੀਜ਼ਾਂ ਲਿਖਣੀ ਪੈਂਦੀਆਂ ਤਾਂ ਕਿ ਉਹ ਬੋਲਣ ਨਾਲ ਮੇਰੇ ਬੋਲਣ ਨਾਲ ਇੱਕ ਕੀ ਕਹਿੰਦੇ ਨੂੰ ਵਿਜੂਲਾਈਜ਼ ਕਰੇ ਸੁਣਨ ਵਾਲਾ।
1: ਸੋਚੇ
0: ਤੁਹਾਨੂੰ ਪਤਾ ਇੱਕ ਚੀਜ਼, ਇਹ ਬੜੀ ਇੰਪੋਰਟੈਂਟ ਚੀਜ਼ ਹੈ, ਜਿਹੜੇ ਅਸੀਂ ਰੇਡੀਓ ਪਲੇ ਜਾਂ ਰੇਡੀਓ ਦਾ ਕੁਛ ਵੀ ਸੁਣਨੇ ਆ, ਅੱਖਾਂ ਬੰਦ ਕਰੋ, ਤੁਹਾਡੇ ਸਾਹਮਣੇ ਇੱਕ ਵਿਜੂਅਲ ਆ ਜਾਂਦਾ,
1: ਬਿਲਕੁਲ ਬਿਲਕੁਲ ਦ੍ਰਿਸ਼ ਪੂਰਾ
0: ਆ ਜਾਂਦਾ, ਚਾਹੇ ਕੁਛ ਲੋਕਾਂ ਨੇ ਤੁਹਾਨੂੰ ਨਹੀਂ ਦੇਖਦਾ ਜਾਂ ਮੈਨੂੰ ਨਹੀਂ ਦੇਖਦਾ, ਲੇਕਿਨ ਇੱਕ ਰਫ ਜੀ ਇਮੇਜ ਉਹਨਾਂ ਦੇ ਮਾਇੰਡ ਵਿੱਚ ਆ ਜਾਏ।
1: ਬਿਲਕੁਲ ਬਿਲਕੁਲ।
0: ਜਿਹੜੇ ਅਸੀਂ ਡਰਾਮਾ ਕਰਾਂ

0: ਉਹ ਡਰਾਮੇ ਦਾ ਸੈੱਟ ਵੀ ਉਹਨਾਂ ਨੂੰ ਕਮਰਾ ਵੀ ਚਾਹੇ ਆਪਣੇ ਘਰ ਦਾ ਕਮਰਾ ਆ ਜਾਏ, ਕੋਈ ਦੋਸਤ ਦਾ ਕਮਰਾ, ਉਹਨਾਂ ਦੇ ਮਾਇੰਡ ਵਿੱਚ ਕਮਰਾ ਆ ਜਾਏਗਾ, ਉਸ ਮਾਇੰਡ ਵਿੱਚ ਇੱਕ ਸੋਫਾ ਪਿਆ, ਇੱਥੇ ਟੀਵੀ ਪਿਆ, ਇੱਥੇ ਫਰੰਟ ਸੀਟ ਪਈ ਹੈ, ਅੱਛਾ ਇੱਥੋਂ ਬੰਦਾ ਆਇਆ, ਇੱਕ ਇਮੈਜੀਨੇਸ਼ਨ ਕੰਮ ਕਰਦੀ ਹੈ ਰੇਡੀਓ ਵਿੱਚ, ਇਹ ਬੜੀ ਸਪੈਸ਼ਲ ਚੀਜ਼ ਹੈ ਰੇਡੀਓ ਦੇ ਮੀਡੀਆ ਵਿੱਚ, ਇਹ ਟੀਵੀ ਤੇ ਥੀਏਟਰ ਵਿੱਚ ਨਹੀਂ ਹੈ, ਉੱਥੇ ਜੋ ਤੁਹਾਨੂੰ ਨਜ਼ਰ ਆ ਰਿਹਾ ਤੁਸੀਂ ਉਹੀ ਮੰਨੋਗੇ, ਲੇਕਿਨ ਰੇਡੀਓ ਵਿੱਚ ਤੁਹਾਡੇ ਕੋਲ ਹੈ ਨਹੀਂ ਵਿਜੂਅਲ, ਤਾਂ ਹੈ ਹੀ ਨਹੀਂ ਵਿਜੂਅਲ, ਤੁਸੀਂ ਆਪ ਆਪਣੇ ਦਿਮਾਗ ਵਿੱਚ ਕ੍ਰੀਏਟ
1: ਕ੍ਰੀਏਟ ਕਰਾਂ,
0: ਉਹ ਬੜੀ ਖੂਬਸੂਰਤੀ ਹੈ ਇਸ ਚੀਜ਼ ਦੀ, ਉਹ ਰੇਡੀਓ ਦੀ ਖੂਬਸੂਰਤੀ ਹੈ ਕਿ ਅੱਛਾ ਅਗਰ 10 ਬੰਦੇ ਇੱਕ ਡਰਾਮਾ ਦੇਖ ਰਹੇ ਹਨ, 10 ਬੰਦਿਆਂ ਦੀ ਵਿਜੂਅਲਾਈਜੇਸ਼ਨ ਆਪਣੀ ਜਗ੍ਹਾ 10 ਕਿਸਮ ਦੀ ਹੋਏਗੀ, ਇੱਕ ਨਹੀਂ ਹੋਏ,
1: ਇੱਕ ਨਹੀਂ ਹੋਏ,
0: ਹੋ ਹੀ ਨਹੀਂ ਸਕਦੀ,
1: ਸਹੀ ਗੱਲ,
0: ਅਗਰ ਡਾਇਰੈਕਟਰ ਸੈੱਟ ਬਣਾਏਗਾ ਤਾਂ ਇੱਕੋ ਹੀ ਸੈੱਟ ਬਣਾਏਗਾ, ਤੁਸੀਂ ਦੇਖੋਗੇ ਤਾਂ ਟੀਵੀ ਆ ਸਟੇਜ ਤੇ ਇੱਕੋ ਸੈੱਟ ਦੇਖੋ,
1: ਜੀ ਜੀ,
0: ਲੇਕਿਨ ਰੇਡੀਓ 'ਚ ਫਰੀਡਮ ਹੈ ਕਿ 10 ਬੰਦੇ ਆਪਣੇ 10 ਉਹ ਸੈੱਟ ਖਿਆਲ ਵਿੱਚ ਲਿਆ
1: ਖਿਆਲ ਵਿੱਚ ਲਿਆ ਰਹੇ ਨੇ,
0: ਉਹ ਚਾਹੇ ਉਹ ਫਿਲਮ ਤੋਂ ਇੰਪ੍ਰੈਸਡ ਹੋਣਗੇ ਜਾਂ ਕਿਸੇ ਰੀਅਲ ਸੈੱਟ ਤੋਂ ਜਾਂ ਕਿਸੇ ਕਿਲੇ ਦੀ ਗੱਲ ਚੱਲ ਰਹੀ, ਤੁਸੀਂ ਕੋਈ ਕਿਲਾ ਦੇਖੋ ਤੁਹਾਡੇ ਮਾਇੰਡ 'ਚ ਉਹ ਕਿਲਾ ਆ ਗਿਆ, ਉਸ ਕਿਲੇ ਉੱਪਰ ਸਿਪਾ ਸਾਲਾਰ ਬੋਲ ਰਿਹਾ, ਉਧਰੋਂ ਜੰਗ ਹੋ ਰਹੀ ਹੈ, ਤੇ ਇਹ ਬੜੀ ਅਲੱਗ ਅਲੱਗ ਚੀਜ਼ਾਂ, ਤੇ ਮੈਂ ਇਹ ਦੱਸਾਂ ਮੇਰਾ ਜੋ ਵੀ ਛੋਟਾ ਮੋਟਾ ਐਕਸਪੀਰੀਅੰਸ ਰਿਹਾ, ਤੇ ਮੈਂ ਹਰ ਇੱਕ ਮੀਡੀਅਮ ਨੂੰ ਇੰਜੋਏ ਕੀਤਾ, ਰੇਡੀਓ ਦਾ ਆਪਣਾ ਮਜ਼ਾ, ਨਾ ਰੇਡੀਓ ਦੀ ਇੱਕ ਹੋਰ ਗੱਲ ਦੱਸਾਂ ਮੈਂ ਕਿ ਮੈਂ ਇੱਥੇ ਆਪਣਾ ਲਾਈਵ ਐਂਕਰਿੰਗ ਵੀ ਕਰਦਾ ਰਿਹਾ, ਲਾਈਵ ਐਂਕਰਿੰਗ ਦਾ ਇੱਕ ਨਸ਼ਾ ਹੀ ਆਪਣਾ ਹੈ
1: ਜੀ,
0: ਕਿਉਂ ਪਤਾ ਇਹਦੇ ਵਿੱਚ ਕਿਸੇ ਨੇ ਐਡੀਟਿੰਗ ਨਹੀਂ ਕਰਨੀ,
1: ਬਿਲਕੁਲ,
0: ਜੋ ਮੈਂ ਬੋਲ ਰਿਹਾ ਜਾ ਰਿਹਾ ਹੈ, ਨਾਲ ਅੱਜ ਤੱਕ ਖੈਰ ਥੋੜਾ ਨੌਨ ਸੀਰੀਅਸ ਲੈਂਦੇ, ਸੋਰੀ, ਅਸੀਂ ਕੀ ਕਰਦੇ, ਸਾਨੂੰ ਸੀਨੀਅਰ ਨੇ ਸਿਖਾਇਆ ਸੀ
1: ਜੀ,
0: ਉਦੋਂ ਰੇਡੀਓ ਕਸ਼ਮੀਰ ਹੁੰਦਾ ਸੀ, ਇਹ ਰੇਡੀਓ ਕਸ਼ਮੀਰ ਸ੍ਰੀਨਗਰ ਹੈ, ਕਹਿੰਦੇ ਸੀ ਇਹ ਵੀ ਕਾਗਜ਼ 'ਤੇ ਲਿਖ ਕੇ ਰੱਖੋ, ਹਾਲਾਂਕਿ ਇਹ 3-4 ਲਫ਼ਜ਼ ਤਾਂ ਇਨਸਾਨ ਬੋਲ ਸਕਦਾ ਹੈ, ਲੇਕਿਨ ਇਜਾਜ਼ਤ ਨਹੀਂ ਸੀ ਜ਼ਬਾਨੀ ਬੋਲਣ ਦੀ
1: ਜੀ,
0: ਇਹ ਜੋ ਵੀ ਤੁਸੀਂ ਕੁਝ ਬੋਲਣਾ
1: ਪਹਿਲਾਂ ਲਿਖਣਾ
0: ਹੈ, ਕਿਉਂਕਿ ਉਹਦੇ 'ਚ ਕੀ ਹੈ, ਤੁਹਾਡੀ ਕਰੈਕਸ਼ਨ ਹੋ ਜਾਂਦੀ,
1: ਬਿਲਕੁਲ,
0: ਗ੍ਰੈਮਰ ਠੀਕ ਹੋ ਜਾਂਦਾ, ਤੇ ਅਸੀਂ ਜੋ ਵੀ ਬੋਲਣਾ ਹੁੰਦਾ ਸੀ ਉਧਰੋਂ ਡਿਊਟੀ ਰੂਮ ਤੋਂ ਆਉਂਦਾ ਸੀ ਜੀ ਇਹ ਬੋਲਣਾ, ਅਸੀਂ ਪਹਿਲੇ ਉਹਦੇ ਲਾਈਨਾਂ 2-4 ਬਣਾ ਕੇ ਫਿਰ ਉਹ ਲਾਈਨਾਂ ਪੜ੍ਹ,
1: ਲਿਖਣ ਦੀ ਆਦਤ,
0: ਜੀ ਜੀ, ਲਿਖ ਕੇ ਫਿਰ ਉਹ ਪੜ੍ਹਨਾ,
1: ਬਿਲਕੁਲ ਬਿਲਕੁਲ,
0: ਤੇ ਲੇਕਿਨ ਲਾਈਵ ਦਾ ਜਿੰਨਾ ਮੈਂ ਇੰਜੋਏ ਕੀਤਾ ਤਾ ਨਾ, ਰਿਕਾਰਡਿੰਗ ਮੈਂ ਉਨੀ ਇੰਜੋਏ ਨਹੀਂ ਕੀਤੀ, ਰਿਕਾਰਡਿੰਗ ਵਿੱਚ ਪਤਾ ਅੱਛਾ ਇਹ ਗਲਤ ਹੋ ਗਿਆ, ਐਡੀਟਿੰਗ ਕਰ ਲੈਣਗੇ, ਉਹ ਮਜ਼ਾ ਜ਼ਰਾ
1: ਘੱਟ
0: ਹੋ ਜਾਂਦਾ, ਲਾਈਵ ਦਾ ਪਤਾ ਕਿ ਮੈਂ ਬਾਦਸ਼ਾਹ
1: ਜੀ,
0: ਨਾਲ ਇੱਕ ਚੀਜ਼ ਉਹ ਸ਼ਾਇਦ ਸਾਈਕੋਲੋਜੀਕਲ ਹੁੰਦੀ ਹੈ, ਜਦੋਂ ਮੈਂ ਲਾਈਵ ਬੋਲ ਰਿਹਾ ਮੈਨੂੰ ਪਤਾ ਵਿੱਚ ਕੋਈ ਵੀ ਨਹੀਂ ਹੈ, ਕੋਈ ਮੈਨੂੰ ਰੋਕ ਨਹੀਂ ਰਿਹਾ, ਹਾਲਾਂਕਿ ਜ਼ਿੰਮੇਵਾਰੀ ਵੀ ਹੁੰਦੀ ਹੈ ਬਹੁਤ ਜ਼ਿਆਦਾ ਕਿ ਮੈਂ ਕੀ ਲਫ਼ਜ਼ ਬੋਲ ਰਿਹਾ, ਇਹਦੀ ਐਡੀਟਿੰਗ ਨਹੀਂ ਹੋਣੀ,
1: ਨਹੀਂ ਹੋਣੀ,
0: ਲੋਕਾਂ ਨੇ ਸੁਣਨਾ ਡਾਇਰੈਕਟਲੀ, ਕੋਈ ਇੰਪਰੂਵ ਕਰਨ ਦੀ ਗੁੰਜਾਇਸ਼ ਨਹੀਂ ਰਹਿਣੀ ਬਾਅਦ, ਜੋ ਸਟੇਜ ਤੇ ਐਕਟਰ ਦਾ ਹਾਲ ਹੁੰਦਾ ਉਹ ਇੱਥੇ ਲਾਈਵ ਦਾ ਹੁੰਦਾ, ਕਿ ਲਾਈਵ ਬੋਲਦੇ ਆ ਮਜ਼ਾ ਆਉਂਦਾ ਸੀ ਮੈਨੂੰ, ਇਹ ਗਾਣਾ ਚਲਾ ਉਹ ਲਗਾ, ਇਹ ਫੀਡਰ ਅਪ ਇਹ ਫੀਡਰ ਡਾਊਨ ਖੇਡਦੇ ਰਹਿੰਦੇ ਸਾਂ ਅਸੀਂ,
1: ਜੀ
0: ਜੀ ਜੀ,
1: ਤੇ ਜਿਵੇਂ ਕਿ ਹੁਣ ਅਸੀਂ ਰੇਡੀਓ ਦੀ ਗੱਲ ਕੀਤੀ ਹੈ ਨਾ, ਤੇ ਮੈਨੂੰ ਲੱਗਦਾ ਇਸ ਟਾਈਮ ਸਾਡੇ ਸੁਣਨ ਵਾਲੇ ਵੀ ਸਾਡੀ ਜਿਹੜੀ ਆਪਣੀ ਇੱਕ ਇਮੇਜ ਹੈ ਉਹ ਵੀ ਦਿਮਾਗ ਦੇ ਵਿੱਚ ਬਣਾ ਰਹੇ ਹੋਣਗੇ, ਹੈ ਨਾ, ਤੇ ਇੱਕ ਅਦਾਕਾਰ ਲਈ ਤੁਹਾਨੂੰ ਕੀ ਲੱਗਦਾ ਖੂਬੀਆਂ ਕੀ ਹੋਣੀ ਚਾਹੀਦੀਆਂ ਨੇ ਚੰਗੇ ਅਦਾਕਾਰ?
0: ਇਹ ਬਹੁਤ ਬਹੁਤ ਮੁਸ਼ਕਿਲ ਕੰਮ ਹੈ,
1: ਅੱਛਾ,
0: ਖਾਸ ਕਰ ਜਿਹੜੇ ਫੈਸਿਲਿਟੀਜ਼ ਨਾ ਹੋਣ,
1: ਬਿਲਕੁਲ,
0: ਚਾਹੇ ਰੇਡੀਓ ਟੀਵੀ ਥੀਏਟਰ ਮਿਲਾ ਕੇ ਤਿੰਨੋਂ ਦੀ ਮੈਂ ਗੱਲ ਇਕੱਠੀ ਕਰਾਂਗਾ
1: ਜੀ,
0: ਕਿ ਇਹਦੇ 'ਚ ਇੰਨਾ ਪੈਸਾ ਨਹੀਂ ਹੈ,
1: ਬਿਲਕੁਲ,
0: ਲੇਕਿਨ ਸ਼ੌਕ ਟਾਈਮ ਡੈਡੀਕੇਸ਼ਨ ਪੂਰੀ ਮੰਗਦਾ,
1: ਬਿਲਕੁਲ,
0: ਤੁਸੀਂ ਇਹਦੇ ਮੁਕਾਬਲੇ 'ਚ ਕੋਈ ਵੀ ਬਿਜ਼ਨਸ ਲੈ ਲਓ, ਤੁਸੀਂ 10 ਲੱਖ ਲਗਾਓਗੇ ਜਾਂ 5 ਲੱਖ ਲਗਾਓਗੇ, ਸ਼ਿਓਰ ਤੁਸੀਂ 5-10 ਸਾਲ ਦੇ ਬਾਅਦ ਰਕਮ ਨੂੰ 4-5 ਗੁਣਾ ਵਧਾ ਲਓਗੇ,
1: ਟਾਰਗੇਟ ਆਪਣਾ ਕਰ ਲਓਗੇ,
0: ਇੱਥੇ ਨਹੀਂ ਵਧੇਗਾ, ਇੱਥੇ ਬਸ ਸਿਰਫ ਦਿਲ ਦੀ ਤਸਕੀਨ, ਸਕੂਨ ਤੇ ਤਸੱਲੀ ਮਿਲੇਗੀ, ਹੋਰ ਕੁਛ ਨਹੀਂ ਮਿਲੇਗਾ, ਤੇ ਇਸ ਕਰਕੇ ਇਹਦੇ 'ਚ ਬਹੁਤ ਜ਼ਿਆਦਾ ਡੈਡੀਕੇਸ਼ਨ ਚਾਹੀਦੀ ਹੈ, ਬਹੁਤ ਜ਼ਿਆਦਾ ਬਰਦਾਸ਼ਤ ਚਾਹੀਦਾ ਹੈ, ਤੁਸੀਂ ਟਾਈਮ ਦੇਣਾ ਹੈ, ਮਿਹਨਤ ਕਰਨੀ ਹੈ, ਆਪਣਾ ਟੈਲੈਂਟ ਵੀ ਦੇਣਾ ਹੈ,
1: ਬਿਲਕੁਲ,
0: ਹਾਂ ਸੈਟਿਸਫੈਕਸ਼ਨ ਤੁਹਾਨੂੰ ਮਿਲੇਗੀ, ਤੇ ਬਾਈ ਚਾਂਸ ਕਿਤੇ ਕਿਤੇ ਤੁਹਾਡਾ ਕੋਈ ਲੱਗ ਗਿਆ ਤੁੱਕਾ, ਤੁੱਕਾ ਹੀ ਕਰਨਾ ਮੈਂ, ਕਿਉਂਕਿ ਚਾਂਸ ਦੀ ਗੱਲ ਹੈ, ਲੱਗ ਗਿਆ ਤਾਂ ਤੁਹਾਡੇ ਵਾਰੇ ਨਿਆਰੇ ਹੋ ਸਕਦੇ, ਲੇਕਿਨ ਜਦ ਤੱਕ ਵਾਰੇ ਨਿਆਰੇ ਨਹੀਂ ਹੁੰਦੇ ਤਾਂ ਤੁਸੀਂ ਉਸ ਵਿੱਚ ਗੁਜ਼ਾਰਾ ਕਰਨਾ ਪਏਗਾ, ਲੇਕਿਨ ਡੈਡੀਕੇਸ਼ਨ ਵਿੱਚ, ਮਿਹਨਤ ਵਿੱਚ ਤੇ ਟਾਈਮ ਦੇਣ ਵਿੱਚ ਕੋਈ ਤੁਸੀਂ ਕੰਪਰੋਮਾਈਜ਼ ਨਹੀਂ ਕਰ ਸਕਦੇ,
1: ਬਹੁਤ ਜ਼ਿਆਦਾ
0: ਇਸ ਲਾਈਨ ਵਿੱਚ ਤੁਸੀਂ ਪੂਰੀ ਜ਼ਿੰਦਗੀ ਸੰਘਰਸ਼ ਕਰਦੇ ਰਹਿਣਾ,
1: ਬਿਲਕੁਲ
0: ਜੀ,
1: ਤੇ ਇੱਕ ਕਿਉਂਕਿ ਰੇਡੀਓ ਤੇ ਅਸੀਂ ਥੀਏਟਰ ਨੂੰ ਕਿਵੇਂ ਲੋਕਪ੍ਰਿਯ ਬਣਾ ਸਕਦੇ ਹਾਂ?
0: ਇਹ ਬਹੁਤ ਅੱਛਾ ਸਵਾਲ ਪੁੱਛਿਆ ਤੁਸੀਂ, ਮੇਰੇ ਜ਼ਿਹਨ ਵਿੱਚ ਹੀ ਸੀ, ਮੈਂ ਚਾਹਾਂਗਾ ਪਹਿਲੇ ਮੈਂ ਪੰਜਾਬੀ ਦੀ ਗੱਲ ਕਰਾਂਗਾ
1: ਜੀ,
0: ਕਿਉਂਕਿ ਸਾਡੇ ਪੰਜਾਬੀ ਠੀਕ ਠਾਕ ਨੇ ਕਸ਼ਮੀਰ ਵਿੱਚ ਸੁਣਨ ਵਾਲੇ, ਪੰਜਾਬੀ ਬੋਲਣ ਵਾਲੇ ਸੁਣਨ ਵਾਲੇ, ਤੇ ਮੈਂ ਕਿਉਂਕਿ ਮੇਰੀ ਮਾਦਰੀ ਜ਼ੁਬਾਨ ਪੰਜਾਬੀ ਹੈ, ਤੇ ਉਧਰੋਂ ਮੈਂ ਥੀਏਟਰ ਕਰਨਾ, ਥੀਏਟਰ ਮੈਂ ਕਸ਼ਮੀਰੀ ਵੀ ਕਰਨਾ, ਉਰਦੂ ਵੀ ਕਰਨਾ, ਹਿੰਦੀ ਵੀ ਕਰਨਾ, ਪੰਜਾਬੀ ਥੀਏਟਰ ਮੈਂ ਕੀਤਾ ਤਾਂ ਜੰਮੂ 'ਚ
1: ਜੀ,
0: ਉੱਥੇ ਮੈਂ ਪੰਜਾਬੀ ਡਰਾਮੇ ਖੇਡੇ ਦੇ, ਲੇਕਿਨ ਇੱਥੇ ਮੈਂ ਚਾਹੁੰਦਾ ਜਿਹੜੇ ਵੀ ਪੰਜਾਬੀ ਬੋਲਣ ਵਾਲੇ ਨੇ ਜਾਂ ਪੰਜਾਬੀ ਲਿਖਣ ਵਾਲੇ ਨੇ ਕਸ਼ਮੀਰ ਦੇ ਖਾਸ ਕਰ, ਮੈਂ ਉਹਨਾਂ ਨੂੰ ਦਰਖਾਸਤ ਕਰਨਾ ਕਿ ਉਹ ਡਰਾਮੇ ਲਿਖਣ
1: ਜੀ,
0: ਚਾਹੇ ਸਟੇਜ ਵਾਸਤੇ ਲਿਖਣ,
1: ਬਿਲਕੁਲ
0: ਮੇਰੇ ਵਾਸਤੇ ਕੋਈ ਵੀ ਖਿਦਮਤ ਹੋਏਗੀ ਮੈਂ ਹਾਜ਼ਰ ਹਾਂ। ਮੈਂ ਚਾਹੁੰਦਾ ਕਸ਼ਮੀਰ ਵਿੱਚ ਪੰਜਾਬੀ ਨਾਟਕ ਹੋਏ ਸਟੇਜ ਤੇ ਜਾਂ ਟੀਵੀ ਦੇ ਅਥਾਰਟੀਜ਼ ਨੂੰ ਮੈਂ ਰਿਕੁਐਸਟ ਕਰਨਾ
1: ਬਿਲਕੁਲ
0: ਕਿ ਪੰਜਾਬੀ ਡਾਇਰੈਕਟਰਸ ਹੈਨ, ਪੰਜਾਬੀ ਐਕਟਰ ਹੈਨ, ਲਿਖਣ ਵਾਲੇ ਵੀ ਹੈਨ ਕਿ

0: ਚਲੋ ਛੋਟੀ ਸ਼ੁਰੂਆਤੀ ਕਿਤਾਬ ਵੱਡਾ ਪੂਰਾ ਫੁੱਲ ਡਰਾਮਾ ਨਾ ਕੀਤਾ ਜਾਏ, 15-20 ਮਿੰਟ ਜਾਂ ਮੈਕਸਿਮਮ ਅੱਧੇ ਘੰਟੇ ਦਾ ਡਰਾਮਾ ਖੇਡਿਆ ਜਾ ਸਕਦਾ, ਸ਼ੁਰੂਆਤ ਕੀਤੀ ਜਾ ਸਕਦੀ ਹੈ ਦੂਰਦਰਸ਼ਨ ਤੋਂ ਜਾਂ ਰੇਡੀਓ ਤੇ। ਮੈਂ ਅਥਾਰਟੀਜ਼ ਨੂੰ ਵੀ ਰਿਕੁਐਸਟ ਕਰਨਾ ਕਿ ਚਾਹੇ ਅੱਧੇ ਘੰਟੇ ਦਾ ਪ੍ਰੋਗਰਾਮ ਹੈ, ਤੁਸੀਂ 10 ਮਿੰਟ ਦਾ 12 ਮਿੰਟ ਦਾ ਡਰਾਮਾ ਸ਼ੁਰੂ ਕਰੋ। ਇੱਕ ਸ਼ੁਰੂਆਤ ਤੇ ਹੋਏ, ਮੈਨੂੰ ਯਾਦ ਹੈ ਇੱਕ ਡਰਾਮਾ ਮੈਂ ਕੀਤੇ ਦਾ ਇੱਥੇ, ਉਹ ਪਤਾ ਨਹੀਂ ਡਿਊਰੇਸ਼ਨ ਕੀ ਸੀ ਉਹਦੀ, ਲੇਕਿਨ ਮੈਂ ਰਿਕੁਐਸਟ ਕਰਾਂਗਾ ਅਥਾਰਟੀਜ਼ ਨੂੰ, ਰੇਡੀਓ ਦੀ ਵੀ, ਟੀਵੀ ਦੀ ਵੀ, ਕਿ ਨਾਲ ਜਿਹੜੇ ਲਿਖਣ ਵਾਲੇ ਨੇ ਪੰਜਾਬੀ ਸੁਣਨ ਵਾਲੇ
1: ਨੇ,
0: ਉਹ ਵੀ ਇਸ ਗੱਲ ਤੇ ਜ਼ੋਰ ਦੇਣ ਕਿ ਸਾਨੂੰ ਜੀ ਪੰਜਾਬੀ ਡਰਾਮਾ ਚਾਹੀਦਾ, ਤੇ ਮੇਰੇ ਲਾਇਕ ਉਹਦੇ ਵਾਸਤੇ ਕੋਈ ਵੀ ਖਿਦਮਤ ਹੋਏਗੀ ਤੇ ਆਪਣੀ ਜ਼ੁਬਾਨ ਦੀ ਖਿਦਮਤ ਕਰਨ ਵਾਸਤੇ ਮੈਂ ਹਮੇਸ਼ਾ ਹਮੇਸ਼ਾ ਹਾਜ਼ਰ ਹਾਂ।
1: ਬਹੁਤ ਬਹੁਤ ਧੰਨਵਾਦ। ਸਾਡੇ ਸੁਣਨ ਵਾਲੇ ਵੀ ਸੁਣ ਰਹੇ ਹੋਣਗੇ ਕਿ
0: ਮੈਂ ਚਾਹਨਾ ਉਹਨਾਂ ਦੇ ਉਹ ਥੋੜਾ ਜਿਹਾ ਉਹਨਾਂ ਤੱਕ
1: ਜਾਏਗਾ ਕਿ ਉਹ ਜਿਹੜੇ ਵੀ ਲਿਖਣ ਵਾਲੇ ਨੇ ਤੇ ਆਪਣੀ ਮਾਂ ਬੋਲੀ ਨੂੰ, ਹੈ ਨਾ, ਮਾਂ ਬੋਲੀ ਨੂੰ ਅੱਗੇ ਵਧਾਉਣ ਲਈ ਜ਼ਰੂਰ ਇਹ ਉਪਰਾਲਾ ਕਰਨਗੇ। ਤੇ ਇਹਦੇ ਨਾਲ ਹੀ ਮੈਂ ਤੁਹਾਡੇ ਜਿਹੜੇ ਹੁਣੇ ਅਪਕਮਿੰਗ ਪ੍ਰੋਜੈਕਟਸ ਨੇ ਉਹਦੇ ਬਾਰੇ ਜਿਹੜਾ ਜਾਣਨਾ ਚਾਹਾਂਗੀ ਕਿ ਤੁਸੀਂ ਥੀਏਟਰ ਦੀ ਗੱਲ ਕੀਤੀ, ਤੁਸੀਂ ਹੁਣੇ ਇੱਥੇ ਬੈਠੇ ਦਾ ਸਾਨੂੰ ਐਸੀਆਂ ਜਿਹੜੀਆਂ ਨਵੀਂ ਕਹਿ ਲਈਆਂ ਨੇ ਕਿ ਪ੍ਰੋਗਰਾਮ ਦੇ ਵਿੱਚ ਕਿਸ ਤਰ੍ਹਾਂ ਚੇਂਜ ਲਿਆਈ ਜਾ ਸਕੇ, ਹੈ ਨਾ, ਤੇ ਕੁਛ ਆਪਣੇ ਜਿਹੜੇ ਨੇ ਤਜਰਬੇ ਵੀ ਦੱਸੇ ਨੇ, ਆਪਣੇ ਸੁਝਾਅ ਵੀ ਦਿੱਤੇ ਨੇ। ਤੇ ਅਪਕਮਿੰਗ ਪ੍ਰੋਜੈਕਟ ਤੁਹਾਡਾ ਜਿਹੜਾ ਸੁਣਨ ਵਿੱਚ ਆਇਆ ਹੈ ਜਿਹੜਾ ਕਿ ਅਗਲੇ ਮਹੀਨੇ ਹੀ ਹੋ ਰਿਹਾ ਹੈ, ਜਿਹੜਾ ਅਗਸਤ ਦਾ ਪਹਿਲਾ ਹਫ਼ਤਾ 1, 2, 3 ਅਗਸਤ, ਇਹ ਇੱਕ ਵੱਡੀ ਕਾਨਫਰੰਸ ਜਿਹੜੀ ਹੈ ਕਸ਼ਮੀਰ ਦੇ ਵਿੱਚ ਹੀ ਹੋਣ ਜਾ ਰਹੀ ਹੈ, ਟੈਗੋਰ ਹਾਲ ਦੇ ਵਿੱਚ। ਤੇ ਇਹਦੇ ਬਾਰੇ ਤੁਸੀਂ ਥੋੜਾ ਸਾਡੇ ਸ਼੍ਰੋਤਿਆਂ ਨੂੰ।
0: ਇਹ ਮੇਰਾ ਇੱਕ ਆਈਡੀਆ ਸੀ ਜੀ ਕਿ ਕਸ਼ਮੀਰ ਥੀਏਟਰ ਨੂੰ ਲੈ ਕੇ,
1: ਜੀ
0: ਕਸ਼ਮੀਰ ਦਾ ਮਤਲਬ ਹੈ ਜੋ ਕਸ਼ਮੀਰ ਵਿੱਚ ਖੇਡਿਆ ਗਿਆ
1: ਜੀ
0: 47 ਤੋਂ ਲੈ ਕੇ ਅੱਜ ਤੱਕ,
1: 47 ਤੋਂ
0: ਅੱਜ ਤੱਕ ਜਿੰਨੇ ਡਰਾਮੇ ਖੇਡੇ ਗਏ ਨੇ
1: ਜੀ,
0: ਕਿਸੇ ਵੀ ਭਾਸ਼ਾ ਦੇ ਖੇਡੇ ਗਏ ਨੇ
1: ਜੀ,
0: ਕਸ਼ਮੀਰੀ ਹੋਏ, ਉਰਦੂ ਹੋਏ, ਲੇਕਿਨ ਕਸ਼ਮੀਰ ਵਿੱਚ ਥੀਏਟਰ ਦੀ ਜਿਹੜੀ ਹੈ ਕੀ ਹਾਲਤ ਰਹੀ ਹੈ ਪਿਛਲੇ 70 ਜਾਂ 75 ਸਾਲ ਦੀ,
1: ਠੀਕ
0: ਉਹਦੇ ਉੱਪਰ ਗੱਲ ਕਰਨ ਵਾਸਤੇ ਮੈਂ ਬੁਲਾਇਆ ਦੇਣ ਜੋ ਵੀ ਬੰਦੇ ਜਿਹਨਾਂ ਨੇ ਕੁਛ ਕੰਟਰੀਬਿਊਟ ਕੀਤਾ ਕਸ਼ਮੀਰ ਦੇ ਥੀਏਟਰ ਵਾਸਤੇ। ਉਹਦੇ 'ਚ ਕੁਛ ਲੋਕ ਤੇ ਗੁਜ਼ਰ ਗਏ, ਰੱਬ ਨੂੰ ਪਿਆਰੇ ਹੋ ਗਏ, ਕੁਛ ਲੋਕ ਕਸ਼ਮੀਰ ਤੋਂ ਬਾਹਰ ਹਿਜਰਤ ਕਰ ਗਏ ਸਨ, ਮੈਂ ਉਹਨਾਂ ਨਾਲ ਕੰਟੈਕਟ ਕਰ ਰਿਹਾ ਤੇ ਕਮ ਸੇ ਕਮ 5-10 ਲੋਕ ਮੈਂ ਦਿੱਲੀ, ਬੰਬੇ, ਚੰਡੀਗੜ੍ਹ ਤੇ ਜੰਮੂ ਥੀ ਬੁਲਾ ਰਿਹਾ,
1: ਬਹੁਤ ਵਧੀਆ,
0: ਜਿਹਨਾਂ ਨੇ ਇੱਥੇ ਕੰਟਰੀਬਿਊਟ ਕੀਤੇ ਦਾ ਥੀਏਟਰ ਕੀਤੇ ਦਾ ਉਹਨਾਂ ਨੂੰ ਬੁਲਾ ਰਿਹਾ। ਇੱਥੇ ਦੇ ਜਿਹੜੇ ਮੌਜੂਦ ਨੇ ਸਾਡੇ ਸੀਨੀਅਰ ਤੇ ਜਿਹੜੇ ਕੰਟੈਂਪਰੇਰੀ ਜਿਹੜੇ ਥੀਏਟਰ ਕਰ ਰਹੇ ਨੇ ਉਹਨਾਂ ਨੂੰ ਵੀ ਬੁਲਾ ਰਿਹਾ, ਲਗਭਗ ਮੰਨ ਲਓ 200 ਬੰਦੇ ਇਕੱਠੇ ਹੋਣਗੇ,
1: ਬਹੁਤ ਵਧੀਆ,
0: ਬਾਹਰੋਂ ਵੀ ਬੁਲਾ ਰਿਹਾ ਜਿਹਨਾਂ ਨੇ ਕਸ਼ਮੀਰ ਚ ਖੇਡ, ਕਿਉਂਕਿ ਅਗਰ ਪੂਰਾ J&K ਲਈਏ ਜਾਂ ਪੂਰੇ ਇੰਡੀਆ ਤੇ ਫਿਰ ਬਹੁਤ ਵੱਡਾ ਕੰਮ ਹੋ ਜਾਂਦਾ। 3 ਦਿਨ ਦੀ ਕਾਨਫਰੰਸ ਹੈ,
1: ਬਿਲਕੁਲ,
0: 1 ਅਗਸਤ, 2 ਅਗਸਤ ਤੇ 3 ਅਗਸਤ, 3 ਦਿਨ ਦੀ ਕਾਨਫਰੰਸ ਹੈ ਕਸ਼ਮੀਰ ਥੀਏਟਰ ਕਾਨਫਰੰਸ। ਇਹਦੇ ਚ ਜਿਹੜੇ ਵੀ ਬੰਦੇ ਨੇ, ਚਾਹੇ ਉਹ ਦਿੱਲੀ ਚ ਰਹਿੰਦੇ ਨੇ, ਅੱਜ ਬੰਬੇ ਚ ਰਹਿੰਦੇ ਨੇ ਜਾਂ ਚੰਡੀਗੜ੍ਹ, ਜੰਮੂ ਚ ਰਹਿੰਦੇ, ਜਿਹਨਾਂ ਨੇ ਕਸ਼ਮੀਰ ਚ ਥੀਏਟਰ ਕੀਤਾ
1: ਹੋਇਆ
0: ਉਹਨਾਂ ਸਾਰਿਆਂ ਨੂੰ ਮੈਂ ਸਾਦਾ ਭੇਜਿਆ,
1: ਹਾਂ,
0: ਤੇ ਕਿਸੇ ਦਾ ਜਵਾਬ ਕਨਫਰਮੇਸ਼ਨ ਆ ਰਹੀ ਹੈ ਤੇ ਉਹ ਜਮ੍ਹਾਂ ਹੋ ਕੇ ਉਹਨੂੰ ਫਿਰ ਟਿਕਟਾਂ ਵਗੈਰਾ ਭੇਜ ਕੇ ਉਹਨਾਂ ਨੂੰ ਬੁਲਾਂਗੇ ਤੇ 3 ਦਿਨ ਤੁਹਾਨੂੰ ਵੀ ਦਾਵਤ ਦੇਵਾਂਗੇ।
1: ਬਹੁਤ ਬਹੁਤ ਧੰਨਵਾਦ।
0: ਬਾਕੀ ਜਿਹੜੇ ਪੰਜਾਬੀ ਰਾਈਟਰ ਨੇ ਉਹਨਾਂ ਨੂੰ ਵੀ ਬੁਲਾਂਗੇ ਤਾਂ ਕਿ ਉਹਨਾਂ ਨੂੰ ਵੀ ਸ਼ੌਕ ਪੈਦਾ ਹੋ ਕੇ ਇਹ ਕਰ ਰਹੇ ਨੇ ਤਾਂ ਅਸੀਂ ਵੀ ਕਰੀਏ।
1: ਇੱਕ ਮਿੰਟ ਇੱਥੇ ਰੋਕਣਾ ਚਾਹਾਂਗੀ ਕਿ ਇਹ ਜਿਹੜਾ ਸੱਦਾ ਪੱਤਰ ਹੈ ਇਹ ਖੁੱਲਾ ਸੱਦਾ ਪੱਤਰ ਰਹੇਗਾ ਸਾਰਿਆਂ ਲਈ ਆ?
0: ਖੁੱਲਾ ਖੁੱਲਾ, ਸਿਰਫ ਬਾਹਰੋਂ ਅਸੀਂ ਮਹਿਮਾਨ ਉਹ ਬੁਲਾ ਰਹੇ ਜਿਹਨਾਂ ਅਸੀਂ ਏਅਰ ਟਿਕਟ ਜਾਂ ਉਹਨਾਂ ਜਿਹੜੇ ਹੋਟਲ ਵਗੈਰਾ ਦੇਣ,
1: ਬਿਲਕੁਲ ਬਿਲਕੁਲ,
0: ਤੇ ਜਿਹੜੇ ਲੋਕਲ ਨੇ ਉਹ ਤੇ ਸਾਰੇ ਇਨਵਾਈਟਡ ਨੇ। ਉਹਨਾਂ ਨੂੰ ਮੈਂ ਸੋਸ਼ਲ ਮੀਡੀਆ ਦੇ ਥਰੂ ਜਾਂ ਜਿਹੜੇ ਮੈਨੂੰ ਜਾਣ ਪਛਾਣ ਦੇ ਲੋਕ ਨੇ ਉਹਨਾਂ ਨੂੰ ਸ਼ੇਅਰ ਕਰਕੇ, ਪਬਲਿਸਿਟੀ ਸੋਸ਼ਲ ਮੀਡੀਆ ਜੋ ਵੀ ਤੁਮ ਹੀ ਹੋਏਗਾ ਉਹ ਤੇ ਓਪਨ ਰਹੇਗਾ। ਅਸੀਂ ਚਾਹਾਂਗੇ ਜ਼ਿਆਦਾ ਸੇ ਜ਼ਿਆਦਾ ਲੋਕ ਆਣ, ਦੇਖਣ, ਜੁੜਨ ਤੇ ਉਹਨਾਂ ਦਾ ਜਿਹੜਾ ਥੀਏਟਰ ਦਾ ਸ਼ੌਕ ਪੈਦਾ ਹੋਵੇ।
1: ਬਿਲਕੁਲ,
0: ਥੀਏਟਰ ਦਾ ਇੱਕ ਪ੍ਰੈਕਟੀਸ਼ਨਰ ਜਾਂ ਇੱਕ ਐਕਟਿਵਿਸਟ ਹੋਣ ਦੇ ਨਾਤੇ ਮੇਰਾ ਫਰਜ਼ ਬਣਦਾ ਕਿ ਮੈਂ ਥੀਏਟਰ ਨੂੰ ਸਮਾਜ ਵਿੱਚ ਜ਼ਿਆਦਾ ਸੇ ਜ਼ਿਆਦਾ ਫੈਲਾਉਂ।
1: ਬਹੁਤ ਬਹੁਤ ਵਧੀਆ ਇਹ ਉਪਰਾਲਾ ਤੁਸੀਂ ਕਰ ਰਹੇ ਹੋ, ਮੈਨੂੰ ਲੱਗਦਾ ਹੈ ਕਿਤੇ ਨਾ ਕਿਤੇ ਇਹ ਜਿਹੜਾ ਉਪਰਾਲਾ ਹੈ ਇਹ ਆਉਣ ਵਾਲੀ ਜਿਹੜੀ ਸਾਡੀ ਪੀੜ੍ਹੀ ਹੈ ਉਸ ਤੱਕ ਜ਼ਰੂਰ ਜਿਹੜਾ ਇੱਕ ਚੰਗਾ ਵਧੀਆ ਸੰਦੇਸ਼ ਮੈਨੂੰ ਲੱਗਦਾ ਹੈ, ਕਿਉਂਕਿ ਸਾਡਾ ਇਹ ਉਪਰਾਲਾ ਰਹਿੰਦਾ ਹੈ ਕਿ ਜਿਵੇਂ ਤੁਸੀਂ ਥੀਏਟਰ ਦੇ ਨਾਲ ਜੁੜੇ ਹੋਏ, ਮਤਲਬ ਜਿਹੜੀ ਵੀ ਚੀਜ਼ ਨਾਲ ਅਸੀਂ ਜੁੜੀਏ ਤੇ ਉਹਦਾ ਕੁਛ ਨਾ ਕੁਛ ਜਿਹੜਾ ਪੋਜ਼ਿਟਿਵ ਇਫੈਕਟ ਹੈ ਉਹ ਸਾਡੇ ਸਮਾਜ ਦੇ ਵਿੱਚ ਜਾਵੇ।
0: ਇਹਦਾ ਪੋਜ਼ਿਟਿਵ ਇਫੈਕਟ ਤੇ ਮੈਂ ਕੀ ਦੱਸਾਂ, ਇੰਨੀ ਜਲਦੀ ਕਿਸੇ ਨੂੰ ਸਮਝ ਨਹੀਂ ਆ ਸਕਦਾ, ਲੇਕਿਨ ਇਹ ਪੂਰੀ ਸਮਾਜ ਦੀ ਡਾਇਰੈਕਸ਼ਨ ਬਦਲ ਸਕਦਾ ਹੈ,
1: ਬਦਲ ਸਕਦਾ ਹੈ।
0: ਇੱਕ ਵਧੀਆ ਥੀਏਟਰ ਜਿਹੜਾ ਹੈ ਇੱਕ ਨਏ ਸਮਾਜ ਨੂੰ, ਇੱਕ ਅੱਛੇ ਸੋਚ ਨੂੰ, ਇੱਕ ਅੱਛੇ ਇਨਸਾਨ ਦੀ ਸੋਚ, ਜਿਹੜਾ ਇੱਕ ਸਮਾਜ ਦੀ ਸੋਚ ਬਦਲ ਸਕਦਾ ਹੈ। ਸਾਡੀ ਡਾਇਰੈਕਸ਼ਨ ਜਿਹੜੀ ਹੈ ਸਮਾਜ ਦੀ ਉਹ ਇੱਕ ਅੱਛੀ ਤਰਫ ਜਾ ਸਕਦੀ ਹੈ, ਨੈਗੇਟਿਵ ਵੱਲ ਨਾ ਜਾਵੇ, ਉਹ ਇੱਕ ਪੋਜ਼ਿਟਿਵ ਸੋਚ ਬਣ ਕੇ ਸਮਾਜ ਦਾ ਔਰ ਕੱਲ ਨੂੰ ਦੇਸ਼ ਦਾ ਅੱਛਾ ਹੋ ਸਕਦਾ ਹੈ।
1: ਬਿਲਕੁਲ, ਤੇ ਫਿਰ ਤੋਂ ਮੈਂ, ਕਿਉਂਕਿ ਰੰਗਮੰਚ ਦੀ ਗੱਲ ਕੀਤੀ ਗਈ ਹੈ ਇੱਥੇ, ਤੇ ਫਿਰ ਕੁਛ 17 ਜਿਹੜੀਆਂ ਤੁਹਾਡੇ ਲਈ ਮੈਂ ਸਾਂਝੀ ਕਰਾਂਗੀ ਜੀ, ਕਿ ਮੰਚ ਉੱਤੇ ਜਦ ਪਰਦਾ ਚੜਦਾ ਸੁਪਨਿਆਂ ਦਾ ਇੱਕ ਜਹਾਨ ਸਜਦਾ, ਰੰਗਮੰਚ ਸਿਰਫ ਮੰਚ ਨਹੀਂ ਇਹ ਜੀਵਨ ਦਾ ਅਕਸ ਬਣ ਜਾਂਦਾ, ਹਰ ਕਿਰਦਾਰ ਵਿੱਚ ਇੱਕ ਸੰਦੇਸ਼ ਹਰ ਬੋਲ ਦਿਲ ਤੱਕ ਪਹੁੰਚ ਜਾਂਦਾ, ਕਦੇ ਹਾਸੇ ਦੀ ਮਹਿਕ ਵਖੇਰੇ ਕਦੇ ਅੱਖਾਂ ਵਿੱਚ ਨਮੀ ਲਿਆਵੇ, ਸੱਚ ਦੀ ਰੋਸ਼ਨੀ ਜਗਾ

0: ਨਵੀਂ ਸੋਚ ਦਾ ਦੀਵਾ ਬਾਲੇ, ਕਲਾਕਾਰ ਦੀ ਮਿਹਨਤ ਅਮਲੋਕ, ਤਾਲੀਆਂ ਉਸਦਾ ਸਭ ਤੋਂ ਵੱਡਾ ਮਾਣ, ਕਲਾ ਸੱਭਿਆਚਾਰ ਤੇ ਇਨਸਾਨੀਅਤ, ਇਹੀ ਹੈ ਰੰਗ ਮੰਚ ਦੀ ਪਹਿਚਾਣ, ਇਹੀ ਹੈ ਰੰਗ ਮੰਚ ਦੀ ਪਹਿਚਾਣ।
1: ਤੁਸੀਂ ਤੇ ਇੰਨਾ ਬਿਹਤਰ ਬੋਲਿਆ ਜੋ ਮੈਨੂੰ ਲੱਗਦਾ ਜੋ ਮੈਂ 20-30 ਮਿੰਟ ਦਾ ਬੋਲਿਆ ਤੁਸੀਂ ਨਾ ਅੱਧੇ ਮਿੰਟ ਚ ਸਾਰਾ ਬੋਲ ਦਿੱਤਾ। ਮੈਨੂੰ ਐਪਰੀਸ਼ੀਏਟ ਕਰਨਾ ਇਸ ਵਾਸਤੇ,
0: ਬਹੁਤ ਧੰਨਵਾਦ,
1: ਬਹੁਤ ਅੱਛਾ ਤੁਸੀਂ ਪੂਰਾ ਇਹਨੂੰ ਕੰਸੈਂਟਰੇਟ ਕਰਕੇ ਬੋਲ ਦਿੱਤਾ। ਆਈ ਰੀਅਲੀ ਐਪਰੀਸ਼ੀਏਟ,
0: ਬਹੁਤ ਬਹੁਤ ਧੰਨਵਾਦ। ਤੇ ਜਾਂਦੇ ਜਾਂਦੇ ਤੁਹਾਡੇ ਕੋਲੋਂ ਸਿਰਫ ਇਹ ਜਾਣਨਾ ਚਾਹਾਂਗੀ, ਜਾਣਨਾ ਕੀ ਹੈ ਕਿ ਮੈਂ ਤੁਹਾਡੇ ਤੋਂ ਮਤਲਬ ਸਾਡੀ ਜਿਹੜੀ ਨਵੀਂ ਪਨੀਰੀ ਹੈ, ਸਾਡੀ ਜਿਹੜੀ ਇਹ ਪੀੜ੍ਹੀ ਹੈ, ਇਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਆਲ ਓਵਰ, ਜੇ ਤੁਸੀਂ ਥੀਏਟਰ ਦੇ ਲਹਿਜੇ ਤੋਂ ਕਹਿ ਲਓ ਜਾਂ ਜੋ ਵੀ ਤੁਸੀਂ ਸਾਡੇ ਸੁਣਨ ਵਾਲਿਆਂ ਤੱਕ ਮੈਸੇਜ ਦੇਣਾ ਚਾਹੋਗੇ?
1: ਬਸ ਇੰਨਾ ਹੀ ਕਹਾਂਗਾ, ਖੁਸ਼ ਰਹੋ, ਆਬਾਦ ਰਹੋ
0: ਜੀ,
1: ਬੀ ਪੋਜ਼ਿਟਿਵ,
0: ਬਿਲਕੁਲ ਸਭ ਤੋਂ ਪਹਿਲਾਂ।
1: ਐਂਡ ਇੱਕ ਮੈਂ ਜੋ ਆਮ ਤੌਰ ਬੋਲਦਾ ਰਹਿਣਾ ਆਪਣਾ ਜੁਮਲਾ, ਦ ਸ਼ੋ ਮਸਟ ਗੋ ਔਨ,
0: ਬਿਲਕੁਲ,
1: ਹਾਲਾਤ ਕੁਛ ਵੀ ਹੋਣ
0: ਜੀ ਜੀ,
1: ਤੁਸੀਂ ਅਮੀਰ ਹੋ, ਗਰੀਬ ਹੋ, ਮਜ਼ਬੂਤ ਹੋ, ਕਮਜ਼ੋਰ ਹੋ,
0: ਜੋ ਵੀ ਸਥਿਤੀ ਹੈ,
1: ਕਿਸੇ ਵੀ ਸਥਿਤੀ 'ਚ ਪਿੱਛੇ ਨਹੀਂ ਹਟਣਾ, ਅੱਗੇ ਵਧਣਾ ਹੈ, ਤਰੱਕੀ ਕਰਨੀ ਹੈ ਤੇ ਪੂਰੇ ਦੁਨੀਆਂ ਤੇ ਛਾ ਜਾਣਾ ਹੈ, ਅੱਛਾਈ ਨਾਲ, ਆਪਣੀ ਅੱਛਾਈ, ਆਪਣਾ ਪਿਆਰ ਪੂਰੀ ਦੁਨੀਆਂ ਤੇ ਨਿਛਾਵਰ ਕਰ ਦੇਣਾ।
0: ਉਮੀਦ ਕਰਾਂਗੇ ਕਿ ਅੱਗੇ ਵੀ ਜਦੋਂ ਵੀ ਤੁਹਾਨੂੰ ਯਾਦ ਕੀਤਾ ਜਾਵੇ ਤੁਸੀਂ ਜ਼ਰੂਰ ਆਓਗੇ।
1: ਜ਼ਰੂਰ ਆਓਗੇ,
0: ਬਹੁਤ ਬਹੁਤ ਧੰਨਵਾਦ ਤੁਹਾਡਾ। ਸਾਡੇ ਸਟੂਡੀਓ ਦੇ ਵਿੱਚ ਅੱਜ ਮੁੱਖ ਮਹਿਮਾਨ ਸਨ ਮੁਸ਼ਤਾਕ ਅਲੀ ਅਹਿਮਦ ਖਾਨ ਜੀ, ਜਿਨ੍ਹਾਂ ਨਾਲ ਅੱਜ ਅਸੀਂ ਗੱਲਬਾਤ ਕੀਤੀ ਹੈ, ਤੇ ਇਹਨਾਂ ਨੇ ਆਪਣਾ ਜਿਹੜਾ ਨਵਾਂ ਅਪਕਮਿੰਗ ਪ੍ਰੋਜੈਕਟ ਹੈ ਜਿਹੜਾ ਕਿ 1, 2 ਅਤੇ 3 ਅਗਸਤ 2026 ਇਹ ਜਿਹੜੀ ਕਾਨਫਰੰਸ ਥੀਏਟਰ ਦੇ ਬਾਰੇ ਦੇ ਵਿੱਚ ਹੋਣ ਵਾਲੀ ਹੈ, ਤੇ ਇਸ ਦੇ ਲਈ ਵੀ ਖੁੱਲ੍ਹਾ ਸੱਦਾ ਪੱਤਰ ਜਿਹੜਾ ਹੈ ਉਹ ਸਾਰਿਆਂ ਨੂੰ ਦਿੱਤਾ ਹੈ, ਤੇ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਇੱਥੇ ਹੀ ਸਮਾਪਤ ਹੁੰਦਾ ਹੈ, ਇਸ ਉਮੀਦ ਦੇ ਨਾਲ ਕਿ ਅਸੀਂ ਫਿਰ ਮਿਲਾਂਗੇ। ਤਦ ਤੱਕ ਲਈ ਤੁਸੀਂ ਆਪਣਾ ਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ, ਆਸੇ ਪਾਸੇ ਸਫਾਈ ਰੱਖੋ, ਖੁਸ਼ ਰਹੋ। ਲੈਂਦੇ ਹਾਂ ਇਜਾਜ਼ਤ, ਰੱਬ ਰਾਖਾ।
2: ਸਮੇਂ ਨਾਲ ਪੰਜਾਬੀ ਪ੍ਰੋਗਰਾਮ ਸੁਣ ਰਹੇ ਥੇ, ਪ੍ਰੋਗਰਾਮ ਕੀ ਪ੍ਰੋਡਿਊਸਰ ਹੈ ਸਮੀਨਾ ਸ਼ਾਹ, ਯਹ ਆਕਾਸ਼ਵਾਣੀ ਕਾ ਸ੍ਰੀਨਗਰ ਸਟੇਸ਼ਨ ਹੈ, ਮੀਡੀਅਮ ਵੇਵ ਕੇ ਇਲਾਵਾ FM 103.5 MHz ਪਰ। ਸਮਾਪਤ ਕਰੇਂ ਆਜ ਕਾ ਗੋਜਰ ਪ੍ਰੋਗਰਾਮ ਇੱਕ ਵਕਫੇ ਕੇ ਬਾਅਦ।
3: ਕਮਰਸ਼ੀਅਲ ਬ੍ਰੌਡਕਾਸਟਿੰਗ ਸਰਵਿਸ ਸ੍ਰੀਨਗਰ, ਆਵਾਜ਼ ਜੋ ਆਪਕੇ ਕਾਰੋਬਾਰ ਕੋ ਏਕ ਨਈ ਉਡਾਨ ਦੇ। ਕਿਆ ਆਪ ਚਾਹਤੇ ਹੈ ਕਿ ਆਪਕੀ ਸੋਚ, ਆਪਕਾ ਕਾਰੋਬਾਰ ਹਰ ਦਿਲ ਮੇ ਜਗ੍ਹਾ ਬਣਾਏ? ਤੋ ਦੇਰ ਕਿਸ ਬਾਤ ਕੀ, ਰਾਬਤਾ ਕਰੇ ਕਮਰਸ਼ੀਅਲ ਬ੍ਰੌਡਕਾਸਟਿੰਗ ਸਰਵਿਸ ਸ੍ਰੀਨਗਰ ਕੇ ਸਾਥ, ਔਰ ਆਪਣੇ ਬਿਜ਼ਨਸ ਕੋ ਦੀਜੀਏ ਏਕ ਨਈ ਉਡਾਨ, ਏਕ ਨਈ ਪਹਿਚਾਨ।

0: ਆਮ ਇਸ ਸਿਲਸਿਲੇ ਨਾਲ ਅੱਗੇ ਵੀ ਜਾਰੀ ਰੱਖਾਂਗਾ ਔਰ ਕੋਸ਼ਿਸ਼ ਕਰਾਂਗਾ ਕਿ ਹਮ ਥਾਰਾ ਗ੍ਰਾਮ ਆ ਕੇ ਥਾਰਾ ਹੀ ਗ੍ਰਾਮ ਨਹੀਂ ਬਲਕਿ ਹਰ ਇੱਕ ਗ੍ਰਾਮ ਚੱਲ ਕੇ ਉਸ ਜਾ ਕੇ ਵਿੱਚ ਹਮ ਮੁਖਤਲਿਫ ਪ੍ਰੋਗਰਾਮ ਰੇਡੀਓ ਕੇ ਜ਼ਰੀਏ ਕਰਾਂ ਕੋਸ਼ਿਸ਼ ਕਰਾਂਗਾ ਕਿ ਇਸ ਸਿਲਸਿਲੇ ਨਾਲ ਵੀ ਅੱਗੇ ਦੁਬਾਰਾ ਜਾਰੀ ਕੀ ਹੋ ਜਾਏ ਦੁਬਾਰਾ ਸ਼ੁਰੂ ਕੀ ਹੋ ਜਾਏ ਬਹਰਹਾਲ ਤਾਂ ਮਾਰੇ ਕੋਲ ਆਇਆ ਤਾਂ ਆਪਣੇ ਆਪਣਾ ਇਲਾਕੇ ਕੇ ਬਾਰੇ ਆਪਣਾ ਜਾਣਕਾਰੀ ਦੱਸੀ ਥਾਰੋ ਬਹੁਤ ਬਹੁਤ ਸ਼ੁਕਰੀਆ
1: ਸ਼ੁਕਰੀਆ

ਸਮੀਨ ਸੀ ਇਹ ਖੂਬਸੂਰਤ ਕਲਾਮ ਬੋਜ਼ਾਨ ਪੇਸ਼ਿਸ਼ ਕਰਨ ਰਾਸ਼ਿਦ ਜਹਾਂਗੀਰ ਮੁਝ ਪੇਸ਼ ਕਲਾਮੇ ਲਸਬੀਰ ਪੇਸ਼ ਕਰਨ ਸਿਵਾਂਗ ਦੋਰਜੇ।